ਸਿੰਘ ਸਿੰਘਣੀਆਂ ਨੇ ਧਰਮ ਹੇਤ ਸੀਹ ਦਿੱਤੇ, ਬੰਦ ਬੰਦ ਕਟਵਾਏ, ਖੋਪਰੀਆਂ ਲੁਹਾਈਆਂ, ਚਰਖੜੀਆਂ ਤੇ ਚੜੇ, ਤਾਨਾਰਿਆਂ ਨਾਲ ਚਰਵਾਏ, ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ। ਧਰਮ ਨਹੀਂ ਹਾਰਿਆ, ਸਿੱਖੀ ਸਿਦਕੇ ਸਾਂ ਸੁਆਸਾਂ ਸੰਗ ਨਿਭਾਇਆ।

ਪ੍ਰਿਥ ਮੈਂ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ। ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ। ਚੇਤਾਵੈ ਚੇਤਾਵਨ ਕਾ ਸਦਕਾ ਸਰਬ ਸੁਖ ਹੋਏ। ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰੱਛਿਆ ਰਿਆਇਤ। ਦੇਗ ਤੇਗ ਫਤਿਹ ਬਿਰਧ ਕੀ ਪੈਜ ਪੰਥ ਕੀ ਜੀਤ। ਸ਼੍ਰੀ

ਸਾਹੂਦਾਨ ਪ੍ਰਸਾਦਾਨ ਦਾਨਾ ਸਰਦਾਨ ਨਾਮਦਾਨ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਦੇ ਦਰਸ਼ਨ ਇਸ਼ਨਾਨ ਚੌਂਕੀਆਂ ਝੰਡੇ ਬੁੰਗੇ ਜੁਗੋ ਜੁਗ ਅਟਲ ਧਰਮ ਕਾ ਜੈਕਾਰ ਹੋਵੇ ਬੋਲਣਾ ਜੀ ਸਿੱਖਾਂ ਦਾ ਮਨ ਨੀਵਾ ਮਤ ਉੱਚੀ ਮਤ ਪਦ ਦੇ ਰਾਖੇ ਆਪ ਅਕਾਲ ਪੁਰਖ ਵਾਹਿਗੁਰੂ ਆਪਣੇ

ਨਿਓਟਿਆਂ ਦੀ ਉੜਨੇ ਆਸਰਿਆਂ ਦੇ ਆਸਰਾ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀਓ ਆਪ ਜੀ ਦੇ ਹਜ਼ੂਰ ਅਰਦਾਸ ਬੇਨਤੀ ਸੱਚੇ ਪਾਤਸ਼ਾਹ ਦਰ ਕਰਦੇ ਪ੍ਰੀਤਵਾਨ ਸਮੂਹ ਢਿੱਲੋਂ ਪਰਿਵਾਰ ਸ਼ੀਨਾ ਪਰਿਵਾਰ ਮਾਹਲ ਪਰਿਵਾਰ ਅਤੇ ਸਹੋਤਾ ਪਰਿਵਾਰ ਸੱਚੇ ਪਾਤਸ਼ਾਹ ਜੀਓ ਸਮੂਹ ਪਰਿਵਾਰਾਂ ਵੱਲੋਂ ਨੌਨਿਹਾਲ ਸਿੰਘ ਢਿੱਲੋਂ ਉਹਨਾਂ ਦੀ ਸਾਲਾਨਾ ਬਰਸੀ ਦੇ ਸੰਬੰਧ ਵਿੱਚ ਸੱਚੇ ਪਾਤਸ਼ਾਹ ਜੀਓ ਤੁਰਕੀ ਬਾਣੀ ਸੁਖਮਨੀ ਸਾਹਿਬ ਜੀ ਦੇ ਜਾਪ ਕਰਵਾਏ ਹਨ ਉਪਰੰਤ ਗੁਰਬਾਣੀ ਦੇ ਕੀਰਤਨ ਹੋਏ ਹਨ ਸਮੁੱਚੀ ਬਾਣੀ ਪੜ੍ਹਦਿਆਂ ਸੁਣਦਿਆਂ ਭੁੱਲ ਚੁੱਕ ਦੀ ਖਿਮਾ ਬਖਸ਼ਣਾ ਪੜ੍ਹੀ ਸੁਣੀ ਬਾਣੀ ਕੀਰਤਨ ਦਾ ਭਾਵ ਸੰਗਤਾਂ ਦੇ ਹਿਰਦੇ ਤੇ ਵਸਾਉਣਾ ਸੱਚੇ ਪਾਤਸ਼ਾਹ ਜੀ ਸਭ ਦੀਆਂ ਦਰ ਹਾਜ਼ਰੀਆਂ ਤਿਲ ਫੁਲ ਭੇਟਾਵਾਂ ਪ੍ਰਵਾਨ ਕਰਨੀਆਂ ਸੱਚੇ ਪਾਤਸ਼ਾਹ ਜੀਓ ਕਿਰਤ ਕਮਾਈਆਂ ਵਿੱਚ ਵਾਧੇ ਪਾਉਣੇ ਸਮੂਹ ਪਰਿਵਾਰਾਂ ਨੂੰ ਦੇਹ ਰੋਗਤਾ ਚੜ੍ਹਦੀਆਂ ਕਲਾ ਬਖਸ਼ਣੀਆਂ ਦੇਸ਼ਾਂ ਵਿਦੇਸ਼ਾਂ ਵਿੱਚ ਰਹਿਮਤਾਂ ਪ੍ਰਾਪਤ ਰੱਖਣਾ ਸੱਚੇ ਪਾਤਸ਼ਾਹ ਜੀ ਪਰਿਵਾਰ ਦੀ ਕੀਤੀ ਹੋਈ ਤਨ ਮਨ ਧਨ ਦੁਆਰਾ ਸੇਵਾ ਸਫਲੀ ਕਰਨੀ ਸੱਚੇ ਪਾਤਸ਼ਾਹ ਜੀ ਮੇਰਾ ਪ੍ਰਿਆਰਥ ਰੱਖਣਾ ਸਭ ਪਰਿਵਾਰਾਂ ਦੀਆਂ ਗੁਰਮਤ ਅਨੁਸਾਰ ਮਨੋਕਾਮਨਾ ਪੂਰੀਆਂ ਕਰਨੀਆਂ ਆਪ ਜੀ ਨੂੰ ਸੱਚੇ ਪਾਤਸ਼ਾਹ ਜੀ ਸੁੰਦਰ ਮਾਲਾ ਸਾਹਿਬ ਭੇਟ ਕੀਤੇ ਹਨ ਅੰਗੀਕਾਰ ਕਰਨੇ ਸੇਵਕਾਂ ਦੇ ਲੋਕ ਪਰਲੋਚ ਪੜਦੇ ਕਜਨੇ ਸੱਚੇ ਪਾਤਸ਼ਾਹ ਜੀਓ ਜਸਲੀਨ ਕੌਰ ਦੀ ਸੱਚੇ ਪਾਤਸ਼ਾਹ ਜੀਓ ਤੰਦਰੁਸਤੀ ਵਾਸਤੇ ਸੱਚੇ ਪਾਤਸ਼ਾਹ ਜੀ ਅਰਦਾਸ ਬੇਨਤੀ ਹੈ ਕਿਰਪਾ ਕਰਨੀ ਜੀ ਤੰਦਰੁਸਤੀਆਂ ਚੜ੍ਹਦੀਆਂ ਕਲਾ ਬਖਸ਼ਣੀਆਂ ਇਸ ਵੇਲੇ ਬਖਸ਼ੀਆਂ ਖਜ਼ਾਨਿਆਂ ਵਿੱਚੋਂ ਕੜਾਹ ਪ੍ਰਸ਼ਾਦ ਦੀ ਦੇਗ ਸੱਜ ਕੇ ਹਾਜ਼ਰ ਹੈ ਕਰੀ ਪਾਕ ਸਾਨ ਸੋਜ ਪਵਿੱਤਰਾ ਹੁਣ ਲਾਭ ਭੋਗ ਹਰਾਏ ਆਪ ਜੀ ਦਾ ਸੀਤ ਪ੍ਰਸ਼ਾਦ ਜੋ ਛਕੇ ਨਾਮ ਵਾਹਿਗੁਰੂ ਜਪੇ ਸ੍ਰੀ ਮੁਖ ਬਾਗ ਦੀ ਬਖਸ਼ਿਸ਼ ਕਰੋ ਸਹੀ ਪਿਆਰੇ ਮੇਲ ਜਿਨ੍ਹਾਂ ਮਿਲਿਆ ਦਾ ਨਾਮ ਚਿਤਾਵੇ ਨਾਨਕ ਨਾਮ ਚੜ੍ਹਦੀ ਕਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੋਹਰਾ ਆਗਿਆ ਪਹੀ ਅਕਾਲ ਕੀ ਤਵੇ ਚਲਾਇਓ ਸਭ ਸਿੱਖਣ ਕੋ ਹੁਕਮ ਹੈ

ਅਮੇ ਦ੍ਰਿਸ਼ਟ ਸੁਭ ਕਰ ਹਰ ਅਗ ਪਾਪ ਸਕਲ ਮਲ ਕਾਮ ਕ੍ਰੋਧ ਅਰ ਲੋਭ ਮੋਹ ਵਸ ਕਰ ਸਭ ਬਲ ਸਦਾ ਸੁਖ ਮਨ ਵਸੈ ਦੁਖ ਸੰਸਾਰ ਹੈ ਖੋਵੈ ਗੁਰ ਨਾਮ ਨਿਦ ਦਰੀਆਓ

ਗੁਰੂ ਪਿਆਰੇ ਸਾਧ ਸੰਗਤ ਜੀ, ਜੋ ਕਿ ਸਮੂਹੀ ਪਰਿਵਾਰ ਸਰਦਾਰ ਨੌ ਨਿਹਾਲ ਸਿੰਘ ਢਿੱਲੋਂ ਦੀ ਸਾਲਾਨਾ ਬਰਸੀ ਮਨਾਉਂਦਿਆਂ ਹੋਇਆ ਢਿੱਲੋਂ ਪਰਿਵਾਰ, ਸ਼ੀਨਾ ਪਰਿਵਾਰ, ਮਾਹਲ ਪਰਿਵਾਰ ਅਤੇ ਸੋਹਤਾ ਪਰਿਵਾਰ ਵੱਲੋਂ ਜੋ ਦੁਪਹਿਰ ਦੇ ਦੀਵਾਨ ਸਜੇ ਸਨ, ਸੁਖਮਨੀ ਸਾਹਿਬ ਦੇ ਜਾਪ, ਗੁਰਬਾਣੀ ਦੇ ਕੀਰਤਨ ਹੋਏ, ਉਪਰੰਤ ਜੋ ਸਾਹਿਬਾਂ ਅੱਗੇ ਅਰਦਾਸ ਬੇਨਤੀ ਹੋਈ, ਸ੍ਰੀ ਮੁੱਖ ਵਾਗ ਸਤਿਗੁਰਾਂ ਨੇ ਬਖਸ਼ ਕੀਤੇ ਹਨ। ਸਤਿਗੁਰੂ ਸਾਹਿਬ ਜੀ ਰਹਿਮਤ ਕਾਰਨ ਸਮੁੱਚੀ ਸੇਵਾ ਨਿਭਾਉਂਦਿਆਂ ਭੁੱਲ ਚੁੱਕ ਦੀ ਖਿਮਾ ਬਖਸ਼ਣ। ਸੋ ਆਈਆਂ ਸੰਗਤਾਂ ਦਾ ਪਰਿਵਾਰਾਂ ਵੱਲੋਂ ਬਹੁਤ ਬਹੁਤ ਧੰਨਵਾਦ। ਇੱਥੇ ਹੀ ਸਮਾਪਤੀ ਹੈ ਜੀ। ਹੁਣ ਕੜਾ ਪ੍ਰਸ਼ਾਦ ਦੀ ਦੇਗ ਵਰਤ ਰਹੀ ਹੈ, ਉਪਰੰਤ ਜੋ ਗੁਰੂ ਕੇ ਲੰਗਰ ਤਿਆਰ ਹਨ, ਆਪ ਸੰਗਤਾਂ ਨੇ ਛੱਕ ਕੇ ਜਾਣਾ ਜੀ। ਸਭ ਦਾ ਬਹੁਤ ਬਹੁਤ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਬੜੀ ਵੱਡੀ ਹੂੰ ਵੱਡਾ ਆਪਾ ਤੇਰਾ ਮਤਬਾ ਰੰਗ ਪਰੰਗ ਨੇਕ ਨਾ ਜਾਮਨ ਕਤਬਾ ਜੀ ਅੰਦਰ ਜੀਓ ਸਭ ਕੁਛ ਜਾਣ ਲਾ ਸਭ ਕੁਛ ਤੇਰੇ ਵਸ ਤੇਰਾ ਕਰ ਭਲਾ ਤੇਰੇ ਕਰ ਆਨੰਦ ਅਦਾਈ ਤੁਗ ਘਰ ਮਾਨ ਮਹੱਤਾ ਤੇਜ ਆਪਣਾ ਆਪ ਦਾ ਸਰਬ ਕਲਾ ਭਰਪੂਰ ਦਿਸੈ ਜਗਤ ਤਾਰਾ

ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਸ੍ਰੀ ਭਗਵਤੀ ਜੀ ਸਹਾਇ ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਵਤੀ ਸਿਮਰ ਕੈ

ਸਹਾਇ ਦਸਾਂ ਪਾਤਸ਼ਾਹੀਆਂ ਦੀ ਜੋਤ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀ ਦਾਰ ਦਾ ਧਿਆਨ ਤਰਕੇ ਬੋਲਣਾ ਜੀ। ਪੰਜਾਂ ਪਿਆਰਿਆਂ ਚੌਹਾਂ ਸਾਹਿਬਜ਼ਾਦਿਆਂ ਚਾਲੀਆਂ ਮੁਕਤਿਆਂ ਹੱਠੀਆਂ ਜਪੀਆਂ ਤਪੀਆਂ ਜਿਨ੍ਹਾਂ ਨਾਮ ਜਪਿਆ ਵੰਡ ਕੇ ਛਕਿਆ ਦੇਗ ਚਲਾਈ ਤੇਗ ਵਾਹੀ ਦੇਖ ਕੇ ਅੰਮ੍ਰਿਤ ਕੀਤਾ ਤਿਨ੍ਹਾਂ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਧਿਆਨ ਤਰਕੇ ਬੋਲਣਾ ਜੀ। ਜਿਨ੍ਹਾਂ ਸਿੰਘ ਸਿੰਘਣੀਆਂ ਨੇ ਧਰਮ ਹੇਤ ਸੀਹ ਦਿੱਤੇ ਬੰਦ ਬੰਦ ਕਟਵਾਏ ਖੋਪਰੀਆਂ ਲੁਹਾਈਆਂ ਚਰਖੜੀਆਂ ਤੇ ਚੜੇ ਤਨ ਆਰਿਆਂ ਨਾਲ ਚਰਵਾਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ ਸਿੱਖੀ ਸਿਦਕੇ ਸਾਂ ਸਵਾਸਾਂ ਸੰਗ ਨਿਭਾਇਆ ਤਿਨ੍ਹਾਂ ਸਮੂਹ ਸ਼ਹੀਦਾਂ ਦੀ

ਪ੍ਰਿਥਮੈ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ। ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ। ਚੇਤਾਵੈ ਚੇਤਾਵਨ ਕਾ ਸਦਕਾ ਸਰਬ ਸੁਖ ਹੋਏ। ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰਛਿਆ ਰਿਆਇਤ। ਦੇਗ ਤੇਗ ਫਤਿਹ ਬਿਰਧ ਕੀ ਪੈਜ ਪੰਥ ਕੀ ਜੀਤ। ਸ੍ਰੀ ਸਾਹਿਬ ਜੀ ਸਹਾਇ ਖਾਲਸਾ ਜੀ ਕੇ ਬੋਲ ਬਾਲੇ ਬੋਲਣਾ ਜੀ। ਸਿੱਖਾਂ ਨੂੰ ਸਿੱਖੀ ਦਾਨ, ਕੇਸ ਦਾਨ, ਰਹਿਸ ਦਾਨ, ਵਿਵੇਕ ਦਾਨ, ਵਿਸਾਹ ਦਾਨ, ਭਰੋਸਾ ਦਾਨ, ਦਾਨਾ ਸਿਰ ਦਾਨ, ਨਾਮ ਦਾਨ, ਸ੍ਰੀ ਅੰਮ੍ਰਿਤਸਰ ਸਾਹਿਬ ਜੀ ਦੇ ਦਰਸ਼ਨ ਇਸ਼ਨਾਨ, ਚੌਂਕੀਆਂ ਝੰਡੇ ਬੁੰਗੇ, ਜੁਗੋ ਜੁਗ ਅਟਲ ਧਰਮ ਕਾ ਜੈਕਾਰ ਹੋਵੇ ਬੋਲਣਾ ਜੀ। ਸਿੱਖਾਂ ਦਾ ਮਨ ਨੀਵਾ ਮਤ ਉੱਚੀ ਮਤ ਪਾਦੇ ਰਾਖੇ ਆਪ ਅਕਾਲ ਪੁਰਖ ਵਾਹਿਗੁਰੂ। ਆਪਣੇ ਪੰਥ ਦੇ ਸਦਾ ਸਹਾਈ ਦਿਤਾਰ ਜੀ ਓ ਸ੍ਰੀ ਨਨਕਾਣਾ ਸਾਹਿਬ। ਸਮੂਹ ਗੁਰਧਾਮਾਂ ਦੇ ਖੁੱਲੇ ਦਰਸ਼ਨ ਦੀਦਾਰ ਸੇਵਾ ਸੰਭਾਲ ਦਾ ਦਾਨ ਪਿਆਰੇ ਖਾਲਸਾ ਜੀ ਨੂੰ ਬਖਸ਼ੋ। ਨਿਮਾਣਿਆਂ ਦੇ ਮਾਨ, ਨਿਤਾਣਿਆਂ ਦੇ ਤਾਮ, ਨਿਓਟਿਆਂ ਦੀ ਓੜਨੇ, ਆਸਰਿਆਂ ਦੇ ਆਸਰਾ, ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਆਪ ਜੀ ਦੇ ਹਜ਼ੂਰ ਸੋ ਦਰ ਰਹਿਰਾ ਸਾਹਿਬ ਦੇ ਪਾਠ ਦੀ ਅਰਦਾਸ ਹੈ ਜੀ। ਅੱਖਰਵਾਦਾ ਘਾਟਾਂ ਭੁੱਲ ਚੁੱਕ ਮੁਆਫ ਕਰਨੀ, ਪੜ੍ਹੀ ਸੁਣੀ ਬਾਣੀ ਦਾ ਭਾਵ ਆਈਆਂ ਸੰਗਤਾਂ ਦੇ ਦਾਸਰਿਆਂ ਦੇ ਹਿਰਦੇ ਤੇ ਵਸਾਉਣਾ, ਸਭ ਦੀਆਂ ਦਰ ਹਾਜ਼ਰੀਆਂ ਤਿਲ ਫੁੱਲ ਭੇਟਾਵਾਂ ਪ੍ਰਵਾਨ ਕਰਨੀਆਂ, ਦਰੋਂ ਘਰੋਂ ਨਾਮ ਦਾਨ, ਚੜ੍ਹਦੀ ਕਲਾ ਦੀ ਦਾਤ ਬਖਸ਼ਣੀ, ਪਰਿਵਾਰਾਂ ਵਿੱਚ ਸੁੱਖ ਸ਼ਾਂਤੀ, ਕਾਰੋਬਾਰਾਂ ਵਿੱਚ ਵਾਧੇ ਕਰਨੇ, ਬਖਸ਼ਿਆਂ ਖਜ਼ਾਨਿਆਂ ਵਿੱਚੋਂ ਕੜਾ ਪ੍ਰਸ਼ਾਦ ਦੀ ਦੇਗ ਸਜ ਕੇ ਹਾਜ਼ਰ ਹੈ, ਕਰੀ ਪਾਕ ਸਾਲ ਸੋਜ ਪਵਿੱਤਰਾ ਹੁਣ ਲਾਭ ਭੋਗ ਹਰ ਰਾਜ, ਆਪ ਜੀ ਦਾ ਸੀਤ ਪ੍ਰਸ਼ਾਦ ਜੋ ਛਕੇ ਨਾਮ, ਵਾਹਿਗੁਰੂ ਵਾਹਿਗੁਰੂ ਜਪੇ ਸ੍ਰੀ ਮੁਖ ਵਾਗ ਦੀ ਬਖਸ਼ਿਸ਼ ਕਰੋ, ਸੇਈ ਪਿਆਰੇ ਮੇਲ ਜਿਨ੍ਹਾਂ ਮਿਲਿਆ ਆਮ ਦਾ ਨਾਮ ਚਿਤਾਵੇ, ਨਾਨਕ ਨਾਮ

ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਦੋਹਰਾ ਆਗਿਆ ਪਹੀ ਅਕਾਲ ਕੇ, ਸਭ ਸਿੱਖਣ ਕੋ ਹੁਕਮ ਹੈ, ਗੁਰੂ ਗ੍ਰੰਥ ਜੀ ਮਾਨਿਓ ਪ੍ਰਗਟ ਗੁਰਾਂ ਕੀ, ਜੋ ਪ੍ਰਭ ਕੋ ਮਿਲ ਬੋਚ ਹੈ।

ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰੀ ਸਾਧ ਸੰਗਤ ਜੀ, ਆਪ ਸੰਗਤਾਂ ਨੇ ਸੋਹਦਾ ਰਹਿਰਾ ਸਾਹਿਬ ਜੀ ਦੇ ਪਾਠ ਅਰਦਾਸ ਹੁਕਮਨਾਮੇ ਸਰਵਣ ਕੀਤੇ ਹਨ। ਸਤਿਗੁਰੂ ਸਾਹਿਬ ਜੀ ਰਹਿਮਤ ਕਰਨ, ਆਪ ਸੰਗਤਾਂ ਦੀ ਦਰ ਹਾਜ਼ਰੀ ਪ੍ਰਵਾਨ ਕਰਨ, ਦਰਮ ਕਰੋ ਨਾਮ ਦਾਨ, ਚੜ੍ਹਦੀ ਕਲਾ ਦੀ ਦਾਤ ਬਖਸ਼ਣ ਜੀ। ਆਓ ਹੁਣ ਸ਼ਾਮਾਂ ਦੇ ਕੀਰਤਨ ਦੀ ਰਮਤਾ ਹੋ ਰਹੀ ਹੈ, ਆਰਤੀ ਆਰਤੀ ਕੀਰਤਨ ਦੀਆਂ ਹਾਜ਼ਰੀਆਂ ਭਰਦੇ ਹਾਂ। ਨਾਲ ਹੀ ਆਪ ਸੰਗਤਾਂ ਨੂੰ ਬੇਨਤੀ ਹੈ ਜੋ ਕਿ ਹਰ ਸਾਲ ਦੀ ਤਰ੍ਹਾਂ ਪਿੰਡ ਬਿਲਗਾ ਅਤੇ ਉੱਥੋਂ ਦੀਆਂ ਸਮੂਹ ਸੰਗਤਾਂ ਵੱਲੋਂ ਧੰਨ ਧੰਨ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਉਹਨਾਂ ਦੇ ਵਿਆਹ ਪੁਰਬ ਦੀ ਖੁਸ਼ੀ ਵਿੱਚ ਸਮਾਗਮ ਹੁੰਦੇ ਹਨ। ਸੋ 3 ਤਰੀਕ ਨੂੰ ਸ੍ਰੀ ਅਖੰਡ ਪਾਠ ਸਾਹਿਬ ਆਰੰਭ ਹੋਣਗੇ, 5 ਤਰੀਕ ਨੂੰ ਸੰਪੂਰਨਤਾਵਾਂ ਹੋਣਗੀਆਂ, 4 ਤਰੀਕ ਨੂੰ ਢਾਡੀ ਦਰਬਾਰ ਹੋਣਗੇ। ਸਭ ਸੰਗਤਾਂ ਨੇ ਹਾਜ਼ਰੀ ਭਰਨੀ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਧੰਨ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ। ਬੜਾ ਹੀ ਗਜਬ ਦਾ ਸ਼ਬਦ ਸਤਿਗੁਰ ਕਹਿੰਦੇ ਨੇ, ਮੈਂ ਤੇਰੇ ਦਰਦਾ ਮੈਂ ਸੇਵਕ ਹਾਂ, ਮੈਂ ਤੇਰੇ ਦਰਦਾ ਗੁਲਾਮ ਹਾਂ। ਔਰ ਕਦੀ ਕਦੀ ਗੁਲਾਮ ਕੋਲੋਂ ਗਲਤੀ ਹੋ ਜਾਂਦੀ, ਭੁੱਲਣ ਅੰਦਰ ਸਭ ਭੁੱਲ। ਗੁਰੂ ਕਰਤਾਰ ਪਰ ਮੈਂ ਸਤਿਗੁਰ ਸੱਚੇ ਪਾਤਸ਼ਾਹ ਤੇਰਾ ਦਰ ਜਿਹੜਾ ਹੈ ਇਹ ਛੱਡਣਾ ਨਹੀਂ ਚਾਹੁੰਦਾ। ਸੋ ਦਰ ਕੈਸੇ ਛੋੜੀਏ ਜੋ ਦਰ ਐਸਾ ਹੋਏ। ਇਹ ਦਰ ਉਹ ਹੈ ਜੋ ਸਾਰਿਆਂ ਨੂੰ ਗਲਵੱਕੜੀ ਲੈ ਲੈਂਦਾ। ਜਿਸ ਪਾਪੀ ਕੋ ਮਿਲੇ ਨਾ ਢੋਈ, ਉਹ ਆਦਮੀ ਇੱਥੇ ਆਵੇ ਸ਼ਰਨ ਆਵੇ ਤਾਂ ਨਿਰਮਲ ਮੈਨੇ ਪਵਿੱਤਰ ਹੋ ਜਾਂਦਾ। ਗੁਰੂ ਕਹਿੰਦੇ ਨੇ ਮੈਂ ਤੇਰਾ ਮੁੱਲ ਖਰੀਦਿਆ ਹੋਇਆ ਦਾਸ ਹਾਂ। ਗੁਰਬਾਣੀ ਚ ਬੜੀ ਜਗ੍ਹਾ ਇਹ ਸ਼ਬਦ ਦੇ ਹਵਾਲੇ ਮਿਲਦੇ ਨੇ। ਗੁਰੂ ਅਰਜਨ ਦੇਵ ਮਹਾਰਾਜ ਨੇ ਵੀ ਲਿਖਿਆ

ਗੁਲਾਮ ਨੂੰ ਖਰੀਦ ਲਿਆ ਜਾਏ। ਪਹਿਲਾਂ ਸਮਾਂ ਸੀ ਜਦੋਂ ਦਾਸ ਪ੍ਰਥਾ ਚੱਲਦੀ ਸੀ, ਸਲੇਵਰੀ, ਗੁਲਾਮ ਵਿਕਦੇ ਸਨ। ਔਰ ਜਦੋਂ ਗੁਲਾਮ ਨੂੰ ਚਾਕਰ ਨੂੰ ਖਰੀਦ ਲਈਦਾ ਸੀ ਤੇ ਫਿਰ ਗੁਲਾਮ ਦੀ ਕੋਈ ਮਰਜ਼ੀ ਨਹੀਂ ਸੀ ਚੱਲਦੀ, ਫਿਰ ਮਰਜ਼ੀ ਮਾਲਕ ਦੀ ਚੱਲਦੀ ਸੀ। ਇਸ ਕਰਕੇ ਨੌਕਰ ਦੇ ਵਿੱਚ ਤੇ ਚਾਕਰ ਦੇ ਵਿੱਚ ਫਰਕ ਹੈ। ਨੌਕਰ ਜਿਹੜਾ ਹੈ, ਕਿਸੇ ਦੇ ਘਰ ਕੋਈ ਮੁਲਾਜ਼ਮ ਬਣਿਆ ਹੋਵੇ ਤੇ ਮਾਲਕ ਉਹਨੂੰ ਕਿਤੇ ਕੌੜਾ ਬੋਲ ਦੇਵੇ ਤੇ ਉਹ ਕਹੇਗਾ ਜਾ ਮੈਂ ਤੇਰੀ ਨੌਕਰੀ ਨਹੀਂ ਕਰਦਾ, ਮੈਂ ਤੇਰਾ ਨੌਕਰ ਹੀ ਨਹੀਂ। ਪਰ ਜਿਹੜਾ ਵੈ ਖਰੀਦ ਹੈ, ਜਿਸ ਨੂੰ ਮੁੱਲ ਦੇ ਕੇ ਖਰੀਦ ਲਿਆ ਜਾਂਦਾ, ਉਸ ਗੁਲਾਮ ਦੀ ਆਪਣੀ ਮਰਜ਼ੀ ਖਤਮ ਹੋ ਜਾਂਦੀ, ਉਹ ਚਾਕਰ ਆਪਣੀ ਗੱਲ ਨਹੀਂ ਕਰ ਸਕਦਾ। ਗੁਰੂ ਅੰਗਦ ਦੇਵ ਮਹਾਰਾਜ ਜੀ ਨੇ ਵੀ ਲਿਖਿਆ ਬਾਣੀ ਚ ਕੇ ਚਾਕਰ ਲੱਗੇ ਚਾਕਰੀ ਨਾਲੇ ਗਾਰ ਬਵਾਰ। ਇੱਕ ਤੇ ਗੁਲਾਮ ਹੋ ਗਿਆ ਤੇ ਨਾਲ ਗਰਵ ਮੈਨੇ ਹੰਕਾਰ, ਵਾਦ ਮੈਨੇ ਗੱਲਾਂ। ਮਾਲਕ ਦੇ ਨਾਲ ਹੰਕਾਰ ਦੀਆਂ ਗੱਲਾਂ ਕਰਦਾ ਉਹਦੇ ਦਰ ਤੇ ਖਲੋ ਕੇ, ਇੱਥੇ ਤੇ ਨਿਮਰਤਾ ਪ੍ਰਧਾਨ ਹੈ। ਚਾਕਰ ਲੱਗੇ ਚਾਕਰੀ ਨਾਲੇ ਗਰਭਵਾਦ, ਇੱਕ ਪਾਸੇ ਤੂੰ ਚਾਕਰੀ ਲੱਗਾ ਹੋਇਆ ਹੈ ਤੇ ਦੂਸਰੇ ਪਾਸੇ ਹਉਮੈ ਦੀ ਬਦਬੂ ਤੇਰੇ ਵਿੱਚੋਂ ਪ੍ਰਗਟ ਹੋ ਰਹੀ ਹੈ। ਭਾਵੇਂ ਕਈ ਧਾਰਮਿਕ ਕਰਮ ਕਾਂਡ ਕਰਦੇ ਨੇ, ਸੇਵਾ ਆਦਿ ਵੀ ਕਰਦੇ ਨੇ, ਪਰ ਹੰਕਾਰ ਅੰਦਰੋਂ ਨਹੀਂ ਜਾਂਦਾ। ਬੜੇ ਬੜੇ ਸਾਲਾਂ ਦੇ ਲੋਕ ਲੱਗੇ ਹੋਏ, ਗੁਰੂ ਕਹਿੰਦੇ ਨੇ ਇਹ ਚਾਕਰ ਪ੍ਰਵਾਨ ਨਹੀਂ। ਨਾਲੇ ਗਰਭਵਾਦ ਗੱਲਾਂ ਕਰੇ ਹਨੇਰੀਆਂ, ਬਹੁਤ ਜ਼ਿਆਦਾ ਗੱਲਾਂ ਕਰਦਾ, ਆਪਣੇ ਆਪ ਨੂੰ ਦਰਸਾਉਂਦਾ, ਦੇਖੋ ਮੈਂ ਕਿੰਨਾ ਕੰਮ ਕਰਦਾ, ਸਾਡੇ ਤੋਂ ਬਗੈਰ ਇਹ ਕੰਮ ਚੱਲ ਹੀ ਨਹੀਂ ਸਕਦਾ, ਇਹ ਸਿਸਟਮ ਕਿੱਦਾਂ ਚੱਲੇਗਾ ਜੇ ਅਸੀਂ ਨਾ ਹੋਈਏ। ਗੁਰੂ ਕਹਿੰਦੇ ਤੂੰ ਇੱਥੋਂ ਜਾ ਕੇ ਵੇਖ, ਇਹ ਸਿਸਟਮ ਇਹ ਤੇਰੇ ਤੋਂ ਵੀ ਵਧੀਆ ਚੱਲਣਗੇ। ਇੱਕ ਦਰੁਕੇ ਨੇ, ਦੁਨੀਆਂ ਇਸ ਤਰ੍ਹਾਂ ਚੱਲਦੀ ਔਰ ਚੱਲਦੀ ਰਹਿਣੀ। ਗੱਲਾਂ ਕਰੇ ਗਨੇਰੀਆਂ ਖਸਮ ਨਾ ਪਾਏ ਸਾਧ। ਫਿਰ ਅੱਗੋਂ ਸਤਿਗੁਰ ਸੱਚੇ ਪਾਤਸ਼ਾਹ ਜੀ ਜੁਗਤੀ ਦੱਸਦੇ ਨੇ ਕਿ ਕੀ ਢੰਗ ਹੈ। ਆਪ ਗਵਾਏ ਸੇਵਾ ਕਰੇ, ਆਪ ਗਵਾਈਏ ਤਾਂ ਸ਼ੌਕ ਆਈਏ।

ਪਾਵੇ ਮਾਂ ਨਾਨਕ ਜਿਸ ਨੂੰ ਲੱਗਾ ਤਿਸ ਮਿਲੇ ਜਿਸ ਨੂੰ ਲੱਗਾ ਹੈ ਨਾ ਜਿਹਦੇ ਰਸਤੇ ਚ ਚੱਲਦਾ ਪਿਆ ਨਾਨਕ ਕਹਿੰਦੇ ਨੇ ਜਿਸ ਨੂੰ ਲੱਗਾ ਤੇ ਉਹਨੂੰ ਫਿਰ ਮਿਲ ਪੈਂਦਾ ਹੈ ਨਾਨਕ ਜਿਸ ਨੂੰ ਲੱਗਾ ਤਿਸ ਮਿਲੇ ਤੇ ਲੱਗਾ ਸੋ ਪ੍ਰਵਾਨ ਉਹ ਗੁਲਾਮ ਜਿਹੜਾ ਹੈ ਉਹ ਲਾਲਾ ਗੋਲਾ ਜਿਹੜਾ ਉਹਦੇ ਡਰ ਤੇ ਪ੍ਰਵਾਨ ਹੋ ਜਾਂਦਾ ਹੈ ਤੇ ਉਹ ਸਦਾ ਸੇਵਾ ਚ ਰਹਿੰਦਾ ਹੈ ਕਹਿੰਦਾ ਦੱਸੋ ਪਾਤਸ਼ਾਹ ਕੀ ਚਾਹੀਦਾ ਜੇ ਤੁਹਾਨੂੰ ਆਟੇ ਦੀ ਲੋੜ ਤਾਂ ਮੈਂ ਆਟਾ ਪੀਸ ਕੇ ਲਿਆਉਂਦਾ ਜੇ ਤੁਹਾਨੂੰ ਪਾਣੀ ਦੀ ਲੋੜ ਤਾਂ ਮੈਂ ਪਾਣੀ ਭਰ ਕੇ ਲਿਆਉਂਦਾ ਪੀਏ ਤਾਂ ਪਾਣੀ ਆਣੀ ਮੀਰਾ ਖਾਹੇ ਤਾਂ ਪੀਸਣ ਜਾਓ ਪੱਖਾ ਫੇਰੀ ਪੈਰ ਮਲੋਵਾਂ ਜਪਤ ਰਹਾਂ ਤੇਰਾ ਨਾਂ ਇੱਥੋਂ ਤੱਕ ਦਾ ਇਹ ਆਸ਼ਾ ਹੈ ਅਗਲੀ ਪੰਕਤੀ ਦਾ ਆਸ਼ਾ ਫਿਰ

ਆਖੋ ਗੁਰੂ ਨਾਨਕ ਦੇ ਸੱਚੇ ਪਾਤਸ਼ਾਹ ਜੀ ਆਪਣੇ ਆਪ ਨੂੰ ਕਹਿੰਦੇ ਨੇ ਲੂਣ ਹਰਾਮੀ, ਸੇਵਕ ਹੋਣ ਦੇ ਬਾਵਜੂਦ ਵੀ ਲੂਣ ਹਰਾਮੀ ਨਾਨਕ ਲਾਲਾ ਬਖਸ਼ੇ ਤੁਧ ਵਡਿਆਈ। ਤੋ ਗੁਲਾਮ ਉਹ ਹੁੰਦਾ ਜਿਹੜਾ ਆਪਣੇ ਆਪ ਨੂੰ ਨੀਵਾਂ ਰੱਖੇ, ਹੁਕਮ ਚ ਰਵੇ, ਕਿਉਂਕਿ ਗੁਰੂ ਜਿਹੜਾ ਇਹ ਪਰਖ ਕਰਦਾ। ਗੁਰੂ ਅਮਰਦਾਸ ਪਾਤਸ਼ਾਹ ਗੋਇੰਦਵਾਲ ਦੀ ਗੱਲ ਹੈ, ਉਹਨਾਂ ਨੇ ਭਾਈ ਜੇਠਾ ਅਤੇ ਭਾਈ ਰਾਮਾ ਦੋਨੋਂ ਜਵਾਈ ਸਨ ਉਹਨਾਂ ਦੇ, ਰਾਮੇ ਨੂੰ ਵੀ ਕਿਹਾ ਤੇ ਜੇਠਾ ਜੀ ਨੂੰ ਵੀ ਕਿਹਾ ਕਿ ਇੱਕ ਥੜਾ ਬਣਾਓ, ਇੰਨੀ ਕੁ ਉਚਾਈ ਦਾ ਥੜਾ ਚਾਹੀਦਾ, ਇੰਨੀ ਕੁ ਸਾਈਜ਼ ਦਾ ਥੜਾ ਚਾਹੀਦਾ, ਅਸੀਂ ਉੱਤੇ ਬੈਠਿਆ ਕਰਨਾ। ਤੇ ਉਹਨਾਂ ਨੇ ਉਸੇ ਤਰ੍ਹਾਂ ਕੀਤਾ, ਰਾਮੇ ਨੇ ਵੀ ਬਣਾਇਆ ਤੇ ਜੇਠੇ ਨੇ ਵੀ ਥੜਾ ਬਣਾਇਆ। ਪਹਿਲਾਂ ਗੁਰੂ ਅਮਰਦਾਸ ਪਾਤਸ਼ਾਹ ਜੀ ਜਾਂਦੇ ਨੇ ਰਾਮੇ ਕੋਲ, ਕਹਿਣ ਲੱਗੇ ਰਾਮਿਆ ਜਿਸ ਤਰ੍ਹਾਂ ਤੈਨੂੰ ਥੜਾ ਬਣਾਉਣ ਵਾਸਤੇ ਆਖਿਆ ਸੀ ਨਾ, ਉਹ ਢੰਗ ਦਾ ਤੂੰ ਬਣਾਇਆ ਨਹੀਂ ਜੋ ਮੈਂ ਤੈਨੂੰ ਕਹਿ ਕੇ ਕਿਹਾ ਸੀ। ਹੁਣ ਗੱਲਾਂ ਕਰੇ ਘਨੇਰੀਆਂ, ਕਹਿਣ ਲੱਗਾ ਮਹਾਰਾਜ ਜਿੱਦਾਂ ਤੁਸੀਂ ਕਿਹਾ ਸੀ ਉਹੋ ਜਿਹਾ ਤੇ ਬਣਾਇਆ, ਉਹੀ ਸਾਈਜ਼ ਹੈ, ਸਾਰਾ ਕੁਛ ਐਨ ਪੈਨ ਜਿੱਦਾਂ ਤੁਸੀਂ ਦੱਸ ਕੇ ਗਏ ਸੋ, ਐਨ ਕੁਛ 19-21 ਦਾ ਫਰਕ ਨਹੀਂ। ਗੁਰੂ ਅਮਰਦਾਸ ਮਹਾਰਾਜ ਕਹਿਣ ਲੱਗੇ ਨਹੀਂ, ਇਹਨੂੰ ਢਾ ਦਿਓ, ਤੋੜ ਦਿਓ ਬਣੇ ਥੜੇ ਨੂੰ, ਮਾਰੇ ਕਹਿੰਦੇ ਤੋੜ ਦਿਓ, ਨਵਾਂ ਬਣਾਓ, ਇਸ ਤਰ੍ਹਾਂ ਦਾ ਕਰਕੇ ਥੋੜਾ ਫਰਕ ਪਾ ਕੇ ਬਣਾਓ। ਭਾਈ ਜੇਠੇ ਕੋਲ ਵੀ ਜਾਂਦੇ ਨੇ ਗੁਰੂ ਅਮਰਦਾਸ ਮਹਾਰਾਜ, ਤੇ ਉਹੀ ਓ ਗੱਲ ਗੁਰੂ ਅਮਰਦਾਸ ਜੀ ਕਹਿੰਦੇ ਨੇ ਕਿ ਜੇਠੇ ਆ ਥੜਾ ਜਿਹੜਾ ਜਿਸ ਤੂੰ ਉਹ ਜਿਹਾ ਨਹੀਂ ਬਣਾਇਆ ਜਿਹੋ ਜਿਹਾ ਅਸੀਂ ਤੈਨੂੰ ਕਹਿ ਕੇ ਗਏ ਸੀ। ਤੇ ਪਤਾ ਜੇਠਾ ਕੀ ਕਹਿੰਦਾ, ਆਦ ਜੁਗਾ ਦਇਆ ਪਤ ਦਾਤਾ ਲੂਣ ਹਰਾਮੀ ਨਾਨਕ ਲਾਲਾ ਬਖਸ਼ੇ ਤੁਧ ਵਡਿਆਈ। ਪਾਤਸ਼ਾਹ ਜੀ ਮੈਂ ਅਲਬਗ ਜੀਵ ਹਾਂ, ਤੁਸੀਂ ਸਲਬਗ ਹੋ, ਤੁਸੀਂ ਸੰਪੂਰਨ ਹੋ, ਮੈਂ ਕੋਸ਼ਿਸ਼ ਕੀਤੀ ਮੇਰੇ ਕੋਲ ਭੁੱਲ ਹੋ ਗਈ ਹੋਏਗੀ ਮੈਨੂੰ ਪਤਾ, ਤੇ ਤੁਸੀਂ ਸਿਰ ਤੇ ਹੱਥ ਰੱਖੋ, ਕਿਰਪਾ ਕਰੋ ਇਹ ਥੜਿਆ ਦੁਬਾਰਾ ਆਪ ਜੀ ਕਿਰਪਾ ਕਰਕੇ ਮੇਰੇ ਕੋਲ ਦੁਬਾਰਾ ਬਣਵਾ ਲਓ ਜਿੱਦਾਂ ਆਪ ਜੀ ਨੂੰ ਚਾਹੀਦਾ। ਕਹਿੰਦੇ ਇਤਿਹਾਸ ਦੇ ਵਿੱਚ ਤੀਜੀ ਵਾਰੀ ਰਾਮੇ ਨੂੰ ਆਖਿਆ, ਰਾਮਾ ਕਹਿਣ ਲੱਗਾ ਜਾਓ ਜਿਹਨੂੰ ਕੋਲ ਬਣਵਾਉਣਾ ਬਣਵਾ ਲਓ, ਮੈਂ ਨਹੀਂ ਬਣਾਉਂਦਾ ਥੜਾ, ਕਿਸੇ ਹੋਰ ਸੇਵਾਦਾਰ ਨੂੰ, ਕਿਸੇ ਹੋਰ ਨੌਕਰ ਨੂੰ ਕਹੋ। ਹਿਸਟਰੀ ਚ ਕਹਿੰਦੇ 72 ਵਾਰੀ 72 ਟਾਈਮਸ ਭਾਈ ਜੇਠਾ ਜੀ ਨੇ ਥੜਾ ਬਣਾਇਆ ਗੁਰੂ ਅਮਰਦਾਸ ਮਹਾਰਾਜ ਦੇ ਕਹਿਣ ਦੇ ਉੱਤੇ। ਇਹ ਹੈ ਗੁਲਾਮ ਬਿਰਤੀ, ਹਉਮੈ ਦੀ ਨਿਵਿਰਤੀ। ਸਤਿਗੁਰ ਸੱਚੇ ਪਾਤਸ਼ਾਹ ਕਿਸ ਰੰਗ ਵਿੱਚ ਪ੍ਰਸੰਨ ਹੋ ਜਾਂਦੇ ਨੇ। ਤੋ ਗੁਰੂ ਕਹਿੰਦੇ ਕਿ ਮੈਂ ਤੇਰੇ ਦਰ ਦਾ ਖਰੀਦਿਆ ਹੋਇਆ ਗੁਲਾਮ ਹਾਂ। ਕੀਰਤਨ ਦੀ ਸਮਾਪਤੀ ਹੈ, ਸਮਾਂ ਮੇਰਾ ਹੋ ਗਿਆ, ਇਹ ਗੱਲ ਫਿਰ ਕਦੀ ਪੂਰੀ ਕਰਾਂਗੇ, ਕਿਉਂਕਿ ਕੀਰਤਨ ਦੇ ਵਿੱਚ ਪੂਰੀ ਕਥਾ ਕਰਨੀ ਥੋੜ੍ਹੀ ਮੁਸ਼ਕਲ ਹੋ ਜਾਂਦੀ ਹੈ, ਉਹ ਗੱਲ ਕਈ ਵਾਰੀ ਸਮ ਤੇ ਨਹੀਂ ਆਉਂਦੀ। ਤੋ ਆਪ ਜੀ ਸਾਰੇ ਜਾਣੀ ਜਾਣ ਹੋ, ਸੰਗਤ ਜਿਹੜੀ ਹੈ ਉਹ ਸਮਰੱਥ ਹੈ, ਸਤਿਗੁਰ ਸੱਚੇ ਪਾਤਸ਼ਾਹ ਬਖਸ਼ਿਸ਼ ਕਰਨ। ਮਤਲਬ ਇਹ ਕਹਿਣ ਤੋਂ ਹੈ ਕਿ ਜਿਹੜਾ ਉਹਦੇ ਦਰ ਤੇ ਆ ਜਾਂਦਾ, ਅਸੀਂ ਤੇ ਇਹੀ ਅਰਦਾਸ ਕਰਦੇ ਕਿ ਸਤਿਗੁਰ ਸੱਚੇ ਪਾਤਸ਼ਾਹ ਇਹ ਦਰ ਹੁਣ ਸਾਡੇ ਕੋਲ ਛੁਡਾਈ ਨਾ, ਅਸੀਂ ਸਾਰੀ ਉਮਰ ਇਸ ਦਰ ਤੇ ਬੈਠ ਕੇ ਤੇਰੇ ਗੁਰੂਆਂ 'ਚ ਬੈਠ ਕੇ ਅਸੀਂ ਕੀਰਤਨ ਕਰਨਾ ਚਾਹੁੰਦੇ ਹਾਂ, ਔਰ ਕੀਰਤਨ ਕਰਦੇ ਕਰਦੇ ਹੀ ਆਪਣੇ ਅੰਤਲੇ ਸਵਾਸ ਤੱਕ ਪਹੁੰਚਣਾ ਚਾਹੁੰਦੇ ਹਾਂ। ਇਹ ਸਾਡਾ ਹੈ ਕਿ ਅਸੀਂ ਇਸ ਲਾਲੇ ਗੋਲੇ ਦੀ ਬਿਰਤੀ ਨੂੰ ਅਡੋਪਟ ਕਰਕੇ ਤੁਹਾਡੇ ਉਪਦੇਸ਼ ਨੂੰ ਧਾਰਨ ਕਰ ਸਕੀਏ। ਇਹ ਆਪਣੀ ਬਖਸ਼ਿਸ਼, ਆਪਣੀ ਕਿਰਪਾ ਜਿਹੜੀ ਹੈ, ਤੁਸੀਂ ਆਪਣੀ ਵਡਿਆਈ ਸਾਨੂੰ ਬਖਸ਼ਿਸ਼ ਕਰੋ।

0: ਫੋਜ਼ਾ ਚੋਕਾ ਲਿਖੇ ਮਾਂ ਆਓ ਅਗਲਾ ਪ੍ਰੋਗਰਾਮ ਸ਼੍ਰਵਣ ਕਰੋ ਫਤਿਹ ਬੁਲਾਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
1: ਗੁਰੂ ਪਿਆਰੀ ਸਾਧ ਸੰਗਤ ਜੀ ਸ਼ਾਮ ਦੇ ਸਜੇ ਹੋਏ ਦੀਵਾਨ ਵਿੱਚ ਆਪ ਸੰਗਤਾਂ ਨੂੰ ਕੀਰਤਨ ਸ਼੍ਰਵਣ ਕਰਵਾ ਰਹੇ ਸਨ ਸਤਿਕਾਰਯੋਗ ਰਾਗੀ ਭਾਈ ਸਰਬਜੀਤ ਸਿੰਘ ਲਾਡੀ ਸਮੂਹ ਜਥੇ ਦਾ ਬਹੁਤ ਬਹੁਤ ਧੰਨਵਾਦ ਸਵਾਹ ਹੁਣ ਸਭ ਸੰਗਤਾਂ ਨਾਮ ਸਿਮਰਨ ਨਾਲ ਜੁੜਦੇ ਹਾਂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ

0: ¡Golazo!
1: ¡Golazo!
0: ¡Golazo!
1: ¡Golazo!

कोई न जाने सुमरायंत ऊचे ते ऊचा भगवंत सगल समग्री तुमरे सुदरता।

ਕੀਤਾ। ਇਹਨਾਂ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਧਿਆਨ ਤਰਕੇ ਬੋਲਣਾ ਜੀ। ਜਿੰਨਾ ਸਿੰਘ ਸਿੰਘਣੀਆਂ ਨੇ ਧਰਮ ਹੇਤ ਸੀਸ ਦਿੱਤੇ, ਬੰਦ ਬੰਦ ਕਟਵਾਏ, ਖੋਪਰੀਆਂ ਲੁਹਾਈਆਂ, ਚਰਖੜੀਆਂ ਤੇ ਚੜੇ, ਤਨਾਰਿਆਂ ਨਾਲ ਚਰਵਾਏ, ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ, ਧਰਮ ਨਹੀਂ ਹਾਰਿਆ, ਸਿੱਖੀ ਸਿਦਕ ਕੇ ਸਾਂ ਸਵਾਸਾਂ ਸੰਗ ਨਿਭਾਇਆ, ਇਹਨਾਂ ਸਮੂਹ ਸ਼ਹੀਦਾਂ ਦੀ ਕਮਾਈ ਦਾ ਧਿਆਨ ਤਰਕੇ ਬੋਲਣਾ ਜੀ। ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਜੀ ਕਾ ਧਿਆਨ ਤਰਕੇ ਬੋਲਣਾ ਜੀ। ਜਿਥਮੈ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ, ਸਰਬੱਤ ਖਾਲਸਾ ਜੀ ਕੋ ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਚੇਤਾਵੈ ਚੇਤਾਵਨ ਕਾ ਸਦਕਾ ਸਰਬ ਸੁਖ ਹੋਏ, ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰੱਛਿਆ ਰਿਆਜ, ਦੇਗ ਦੇਗ ਫਤਿਹ ਬਿਰਦ ਕੀ ਪੈਜ ਪੰਥ ਕੀ ਜੀਤ, ਸ੍ਰੀ ਸਾਹਿਬ ਜੀ ਸਹਾਇ ਖਾਲਸਾ ਜੀ ਕੇ ਬੋਲ ਬਾਲੇ ਬੋਲਣਾ ਜੀ। ਸਿੱਖਾਂ ਨੂੰ ਸਿੱਖੀ ਦਾਨ, ਕੇਸ ਦਾਨ, ਰਹਿਤ ਦਾਨ, ਵਿਵੇਕ ਦਾਨ, ਵਿਸਾਖ ਦਾਨ, ਭਰੋਸਾ ਦਾਨ, ਦਾਨਾ ਸਿਰ ਦਾਨ, ਨਾਮ ਦਾਨ, ਸ੍ਰੀ ਅੰਮ੍ਰਿਤਸਰ ਸਾਹਿਬ ਜੀ ਦੇ ਦਰਸ਼ਨ ਇਸ਼ਨਾਨ,

ਆਸਰਾ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀਓ ਆਪ ਜੀ ਦੇ ਹਜ਼ੂਰ ਅਰਦਾਸ ਬੇਨਤੀ ਆਪ ਜੀਆਂ ਨੇ ਕਿਰਪਾ ਰਹਿਮਤ ਕੀਤੀ ਆਪ ਜੀਆਂ ਦੀ ਪਾਵਨ ਹਜ਼ੂਰੀ ਵਿੱਚ ਸ਼ਾਮ ਦੇ ਸੁੰਦਰ ਦੀਵਾਨ ਸਜੇ ਹਨ ਸਜੇ ਹੋਏ ਦੀਵਾਨਾਂ ਵਿੱਚ ਗੁਰਬਾਣੀ ਅਤੇ ਕੀਰਤਨ ਨਾਮ ਸਿਮਰਨ ਛੇ ਪੌੜੀਆਂ ਆਨੰਦ ਸਾਹਿਬ ਦਾ ਜਾਪ ਹੋਇਆ ਹੈ ਕਿਰਪਾ ਕਰਨੀ ਪਾਤਸ਼ਾਹ ਜੀਓ ਸਮੁੱਚੀਆਂ ਸੇਵਾਵਾਂ ਨਿਭਾਉਂਦਿਆਂ ਹੋਇਆਂ ਭੁੱਲ ਚੁੱਕ ਦੀ ਖੇਮਾ ਬਖਸ਼ਣਾ ਬੜੀ ਸੋਹਣੀ ਬਾਣੀ ਕੀਰਤਨ ਨਾਮ ਸਿਮਰਨ ਦਾ ਭਾਵ ਆਈਆਂ ਸੰਗਤਾਂ ਦੇ ਹਿਰਦੇ ਦਿਵਸ ਆਉਣਾ ਸਭ ਦੀਆਂ ਦਰ ਹਾਜ਼ਰੀਆਂ ਤਿਲ ਫੁਲ ਭੇਟਾਵਾਂ ਪ੍ਰਵਾਨ ਕਰਨੀਆਂ ਦਰੋਂ ਘਰੋਂ ਨਾਮ ਦਾਨ ਚੜ੍ਹਦੀ ਕਲਾ ਦੀ ਦਾਤ ਬਖਸ਼ਣੀ ਪਰਿਵਾਰਾਂ ਵਿੱਚ ਸੁੱਖ ਸ਼ਾਂਤੀ ਕਾਰੋਬਾਰਾਂ ਵਿੱਚ ਵਾਧੇ ਕਰਨੇ ਜੇਲ੍ਹਾਂ ਵਿੱਚ ਬੰਦ ਗੁਰਸਿੱਖਾਂ ਦੀ ਰਿਹਾਈ ਚੜ੍ਹਦੀ ਕਲਾ ਕਰਨੀ ਆਪਣੇ ਪਿਆਰੇ ਖਾਲਸਾ ਪੰਥ ਦੀ ਚੜ੍ਹਦੀ ਕਲਾ ਕਰਨੀ ਬਖਸ਼ਿਆਂ ਖਜ਼ਾਨਿਆਂ ਵਿੱਚੋਂ ਕੜਾਹ ਪ੍ਰਸ਼ਾਦ ਦੀ ਦੇਗ ਸਜ ਕੇ ਹਾਜ਼ਰ ਹੈ ਕਰੀ ਪਾਕ ਸਾਲ ਸੋਜ ਪਵਿੱਤਰਾ ਹੁਣ ਲਾਭ ਭੋਗ ਹਰ ਰਾਜ ਆਪ ਜੀ ਦਾ ਸੀਤ ਪ੍ਰਸ਼ਾਦ ਜੋ ਛਕੇ ਨਾਮ ਵਾਹਿਗੁਰੂ ਵਾਹਿਗੁਰੂ ਜਪੇ ਸ੍ਰੀ ਮੁਖ ਵਾਗ ਦੀ ਬਖਸ਼ ਕਰੋ।

ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਦੋਹਰਾ ਆਗਿਆ ਪਈ ਅਕਾਲ ਕੀ ਤਵੇ ਚਲਾਇਓ, ਸਭ ਸਿੱਖਣ ਕੋ ਹੁਕਮ ਹੈ। ਗੁਰੂ ਗ੍ਰੰਥ ਜੀ ਮਾਨਿਓ ਪ੍ਰਗਟ ਗੁਰਾਂ ਕੀ, ਜੋ ਪ੍ਰਭ ਕੋ ਮਿਲ ਬੋਚ ਹੈ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰੀ ਸਾਧ ਸੰਗਤ ਜੀ, ਆਪ ਸੰਗਤਾਂ ਨੇ ਸ਼ਾਮ ਦੇ ਦੀਵਾਨ ਵਿੱਚ ਹਾਜ਼ਰੀ ਭਰ ਕੇ ਗੁਰਬਾਣੀ ਕੀਰਤਨ ਵਾਹਿਗੁਰੂ ਮੰਤਰ ਦਾ ਜਾਪ ਕਰਕੇ ਲਾਹੇ ਪ੍ਰਾਪਤ ਕੀਤੇ ਹਨ। ਸਤਿਗੁਰੂ ਸਾਹਿਬ ਜੀ ਰਹਿਮਤ ਕਾਰਨ ਸਭ ਦੀ ਦਰ ਹਾਜ਼ਰੀ ਪ੍ਰਵਾਨ ਕਰਨ, ਦਰੋਂ ਕਰੋ ਨਾਮ ਦਾਨ ਚੜ੍ਹਦੀ ਕਲਾ ਦੀ ਦਾਤ ਬਖਸ਼ਣ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ।

ਸ੍ਰੀ ਵਾਹਿਗੁਰੂ, ਇੱਕ ਓਅੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਸ੍ਰੀ ਭਗਵਤੀ ਜੀ ਸਹਾਇ, ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ, ਦਸਵੀਂ ਪ੍ਰਥਮ ਭਗਵਤੀ ਸਿਮਰ ਕੈ, ਗੁਰੂ ਨਾਨਕ ਲੈ ਧਿਆਏ, ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸੀ ਹੋਏ ਸਹਾਇ। ਅਰਜਨ ਹਰਿ ਗੋਬਿੰਦ ਨਾਉ ਸਿਮਰਉ, ਸ੍ਰੀ ਹਰਿ ਰਾਇ ਸ੍ਰੀ ਹਰਿ ਕ੍ਰਿਸ਼ਨ ਧਿਆਈ ਹੈ, ਜਿਸ ਡਿੱਠੇ ਸਭ ਦੁਖ ਜਾਏ, ਤੇਗ ਬਹਾਦਰ ਸਿਮਰਿਆ, ਕਰਨ ਆਉਣੇ ਦੇ ਆਵੇ ਧਾਏ, ਸਭ ਥਾਈ ਹੋਏ ਸਹਾਇ। ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਦਸਵੇਂ ਪਾਤਸ਼ਾਹ ਜੀ, ਸਭ ਥਾਈ ਹੋਏ ਸਹਾਇ। ਦਸਾਂ ਪਾਤਸ਼ਾਹੀਆਂ ਦੀ ਜੋਤ, ਧੰਨ ਧੰਨ ਸਾਹਿਬ।

ਬੇਨਤੀ ਹੈ। ਆਪ ਜੀਆਂ ਨੇ ਕਿਰਪਾ ਰਹਿਮਤ ਕੀਤੀ ਹੈ, ਅੰਮ੍ਰਿਤ ਵੇਲੇ ਤੋਂ ਸੋਹਣੇ ਤਖਤਾਂ ਤੇ ਪ੍ਰਕਾਸ਼ਮਾਨ ਹੋ ਕੇ ਦਰਸ਼ਨ ਦੀਦਾਰ ਬਖਸ਼ੇ ਹਨ। ਆਪ ਜੀਆਂ ਦਾ ਕੋਟਾਨ ਕੋਟ ਧੰਨਵਾਦ ਸ਼ੁਕਰਾਨਾ ਹੈ। ਇਸ ਵੇਲੇ ਸ਼ਾਮ ਦੇ ਦੀਵਾਨ ਦੀ ਸੰਪੂਰਨਤਾ ਪ੍ਰੰਤ ਆਪ ਜੀਆਂ ਦੇ ਪਾਵਨ ਸਰੂਪ ਦੇ ਸੁੱਖ ਆਸਣ ਦੀ ਸੇਵਾ ਹੋਈ ਹੈ। ਸੋਹਿਲਾ ਸਾਹਿਬ ਦੀ ਬਾਣੀ ਪੜੀ ਗਈ ਹੈ। ਬਾਣੀ ਪੜਦਿਆਂ ਸੇਵਾ ਕਰਦਿਆਂ ਭੁਲਚੁੱਕ ਦੀ ਖਿਮਾ ਬਖਸ਼ਣ, ਆਪਦੇ ਭਾਣੇ ਵਿੱਚ ਦਿਹਾੜਾ ਸੁੱਖਾਂ ਨਾਲ ਬਤੀਤ ਹੋਇਆ ਹੀ ਰਹਿਣ, ਆਪਦੇ ਭਾਣੇ ਵਿੱਚ ਬਤੀਤ ਹੋਵੇ। ਕਿਰਪਾ ਕਰੋ, ਆਪ ਜੀ ਆਪਣੀਆਂ ਸੇਜਾਂ ਤੇ ਵਿਰਾਜਮਾਨ ਹੋਵੋ, ਸੰਗਤਾਂ ਨੂੰ ਖੁਸ਼ੀਆਂ ਬਖਸ਼ੋ, ਅੰਮ੍ਰਿਤ ਵੇਲੇ ਦੇ ਜਾਗਣੇ ਦਰਸ਼ਨ ਬਖਸ਼ ਕੇ ਨਿਹਾਲ ਕਰਨਾ ਸਹੀ ਪਿਆਰੇ ਮੇਲ, ਜਿਨ੍ਹਾਂ ਮਿਲੇ ਆਮ ਦਾ ਨਾਮ ਚਿਤਾਵੇ, ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬੋਲੇ ਸੋ ਨਿਹਾਲ।

ਸ੍ਰੀਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਇੱਕ ਓਅੰਕਾਰ ਸਤਨਾਮ ਕਰਤਾ ਪੁਰਖ

see.

are.

गुरु वाहे गुरु।

Vaheguru, Vaheguru, Vaheguru, Vaheguru.

Vaheguru, Vaheguru, Vaheguru, Vaheguru, Vaheguru.

my.

वाहे गुरु वाहे।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਟੋਡੀ ਮਹੱਲਾ ਪੰਜਵਾਂ, ਹਰ ਹਰ ਚਰਨ ਹਿਰਦੈ ਉਰ ਧਾਰੇ।

ਵਾਲਾ ਰੱਬ ਕਹੋ ਸਿਮਰੇ ਸੇ ਪਾਰੀ ਪੁਕਾਰੀ ਰੱਬ ਕਹੋ ਸਿਮਰੇ ਤੈਨੂੰ ਸਦ ਬਲਿਹਾਰੀ ਰੱਬ ਕਹੋ ਸਿਮਰੇ ਸੇ ਮੁਖ ਸੁਹਾਵੇ ਪ੍ਰਭ ਕਹੋ ਸਿਮਰੇ ਤੈਨ ਸੁਖ ਬਿਹਾਵੇ ਪ੍ਰਭ ਕਹੋ ਸਿਮਰੇ ਤਨ ਆਤਮ ਜੀਤਾ ਪ੍ਰਭ ਕਹੋ ਸਿਮਰੇ ਤਿਨ ਨਿਰਮਲ ਰੀਤਾ ਪ੍ਰਭ ਕਹੋ ਸਿਮਰੇ ਤਨ ਅੰਧ ਕਨੇਰੇ ਪ੍ਰਭ ਕਹੋ ਸਿਮਰੇ ਬਸੇ ਹਰ ਨੇਰੇ ਸੰਤ ਕਿਰਪਾ ਤੇ ਅਣ ਦਿਨ ਜਾਗ ਨਾਨਕ ਸਿਮਰਨ ਪੂਰੈ ਭਾਗ ਪ੍ਰਭ ਕਹਿ ਸਿਮਰਨ ਕਾਰਜ ਪੂਰੇ ਪ੍ਰਭ ਕਹਿ ਸਿਮਰਨ ਕਬਹ ਨ ਚੂਰੇ ਪ੍ਰਭ ਕਹਿ ਸਿਮਰਨ ਹਰ ਗੁਣ ਬਾਨੀ ਪ੍ਰਭ ਕਹਿ ਸਿਮਰਨ ਸਹਿਜ ਸਮਾਨੀ ਪ੍ਰਭ ਕਹਿ ਸਿਮਰਨ ਨਿਹਚਲ ਆਸਨ ਪ੍ਰਭ ਕਹਿ ਸਿਮਰਨ ਕਮਲ ਬਿੰਗਾਸਨ ਪ੍ਰਭ ਕਹਿ ਸਿਮਰਨ ਅਨਹਦ ਚੁਨਕਾਰ ਪ੍ਰਭ ਕਹਿ ਸਿਮਰਨ ਅਨਹਦ ਚੁਨਕਾਰ ਸੁਖ ਪ੍ਰਭ ਸਿਮਰਨ ਕਾ ਅੰਤ ਨਾ ਪਾਰ ਸਿਮਰਹਿ ਸੇ ਜਨ ਜਨ ਕਉ ਪ੍ਰਭ ਮਯਾ ਨਾਨਕ ਤਿਨ ਜਨ ਸਰਨੀ ਪਇਆ ਹਰ ਸਿਮਰਨ ਕਰ ਭਗਤ ਪ੍ਰਗਟਾਏ ਹਰ ਸਿਮਰਨ ਲਾਗ ਬੇਦੀ ਉਪਾਏ ਹਰ ਸਿਮਰਨ ਪੈ ਸਿੱਧ ਜਤੀ ਦਾਤੇ ਹਰ ਸਿਮਰਨ ਨੀਚ ਚੌਕੁੰਟ ਜਾਤੇ ਹਰ ਸਿਮਰਨ ਧਾਰੀ ਸਭ ਧਰਨਾ ਸਿਮਰ ਸਿਮਰ ਹਰ ਕਾਰਨ ਕਰਨਾ ਹਰ ਸਿਮਰਨ ਕੀ ਹੋ ਸਗਲੇ ਅਕਾਰਾ

ਸਤਮੀਤ ਨਾ ਭਾਈ ਮਨ ਊਹਾ ਨਾਮ ਤੇਰਾ ਸੰਗ ਸਹਾਈ ਜਹਿ ਮਹਾ ਭਿਆਨ ਦੂਤ ਜਮ ਦਲੈ ਤਹਿ ਕੇਵਲ ਨਾਮ ਸੰਗ ਤੇਰਾ ਚਲੈ ਜਹਿ ਮੁਸ਼ਕਲ ਹੋਵੇ ਅਤਿ ਭਾਰੀ ਹਰਿ ਕੋ ਨਾਮ ਖਿਨ ਮਾਹਿ ਉਧਾਰੀ ਅਨਕ ਪੁਨਃ ਚਰਨ ਕਰਤ ਨਹੀਂ ਤਰੇ ਹਰਿ ਕੋ ਨਾਮ ਕੋੜ ਪਾਪ ਪਰਿਹਰੇ ਗੁਰਮੁਖ ਨਾਮ ਜਪ ਮਨ ਮੇਰੇ ਨਾਨਕ ਪਾਵਹੁ ਸੂਹ ਕਨੇਰੇ ਸਗਲ ਸ੍ਰਿਸ਼ਟ ਕੋ ਰਾਜਾ ਦੁਖੀਆ ਹਰਿ ਕਾ ਨਾਮ ਜਪਤ ਹੋਏ ਸੁਖੀਆ ਲਾਖ ਕਰੋਰੀ ਬੰਧਨ ਪਰੇ ਹਰਿ ਕਾ ਨਾਮ ਜਪਤ ਨਿਸਤਰੇ

ਮਗਨ ਕਰੇ ਨਿਹਾਲ ਨਾਨਕ ਸਾਹਿਬ ਸਦਾ ਦਇਆਲੂ ਅਨਕਪਾਤ ਮਾਇਆ ਕੇ ਹੇਤ ਸਰ ਪਰ ਹੋਵਤ ਜਾਣ ਅਨੇਤ ਬਿਰਕੀ ਛਾਇਆ ਸਿਉ ਰੰਗ ਲਾਵੇ ਉਹ ਬਿਣਸੇ ਉਹ ਮਨ ਪਛਤਾਵੇ ਜੋ ਦੀਸੇ ਸੋ ਚਾਲਨ ਹਾਰ ਲਬਟ ਰਹੇ ਤਹੇ ਅੰਧ ਅੰਧਾਰ

ਪਛਾਣ ਅਸ ਥਿਰ ਭਗਤ ਸਾਧਕੀ ਸਰਨ ਨਾਨਕ ਜਪ ਜਪ ਜੀਵ ਹਰ ਕੇ ਚਰਨ ਮਿਥਿਆ ਸਰਵਨ ਪਰ ਨਿੰਦਾ ਸੁਨ ਹੈ ਮਿਥਿਆ ਹਸਤ ਪਰ ਦਰਬ ਕਹਿਰ ਹੈ।

ਕਰਜਾ ਵਹਿਨ ਜਿਹ ਪ੍ਰਸਾਦ ਅਰੋ ਕੰਚਨ ਦੇਹੀ ਲਿਵ ਲਾਭ ਹੋ ਤਿਸ ਰਾਮ ਸੁਨੇਹੀ ਜਿਹ ਪ੍ਰਸਾਦ ਰਾਵੋਲਾ ਰਹਿਤ ਮਨ ਸੁਖ ਪਾਵੇ ਹਰ ਹਰ ਜਸ ਕਹਿਤ ਜਿਹ ਪ੍ਰਸਾਦ ਰੇ

ਵਧੀ ਸਾਧ ਕੇ ਸੰਗ ਬੁਖੁ ਜਲ ਹੋਦ ਸਾਧ ਸੰਗ ਮਲ ਸਗਲੀ ਖੋਦ ਸਾਧ ਕੇ ਸੰਗ ਮੀਟੈ ਅਭਿਮਾਨ ਸਾਧ ਕੇ ਸੰਗ ਪ੍ਰਗਟੇ ਸੋ ਗਿਆਨ ਸਾਧ ਕੇ ਸੰਗ ਵਿਜੇ ਪ੍ਰਭ ਨੇਰਾ ਸਾਧ ਸੰਗ ਸਭਨ ਵੇਰਾ ਸਾਧ ਕੇ ਸੰਗ ਪਾਏ ਨਾਮ ਰਤਨ ਸਾਧ ਕੇ ਸੰਗ ਏਕ ਉਪਰ ਜਤਨ

ਛੁਟੈ ਸੰਤ ਕੇ ਦੁਖਨ ਸੁਖ ਸਭ ਜਾਏ ਸੰਤ ਕੇ ਦੁਖਨ ਨਰਕ ਮਹਿ ਪਾਏ ਸੰਤ ਕੇ ਦੁਖਨ ਬਤ ਹੋਏ ਮਲੀਨ ਸੰਤ ਕੇ ਦੁਖਨ ਸੋ ਬਾਤ ਹੀਨ ਸੰਤ ਕੇ ਹੱਤੇ ਕਉ ਰੱਖੈ ਨ ਕੋਇ ਸੰਤ ਕੇ ਦੁਖਨ ਥਾਨ ਪ੍ਰਗਟ ਹੋਏ

ਭੇਗਤ ਪਾਹੇ। ਸੰਤ ਕਾ ਨਿੰਦਕ ਮਹਾ ਤਤਾਈ, ਸੰਤ ਕਾ ਨਿੰਦਕ ਖੈਣ ਟਿਕਲ ਨਾ ਪਾਈ, ਸੰਤ ਕਾ ਨਿੰਦਕ ਮਹਾ ਹਥਿਆਰਾ, ਸੰਤ ਕਾ ਨਿੰਦਕ

ਲੋਕ ਤਰਹੁ ਸਿਆਨ ਸੁਰਜਨ ਹਉ ਸਿਮਰਹੁ ਹਰਿ ਹਰਿ ਰਾਇ ਏਕ ਆਸ ਹਰਿ ਮਨ ਰਖਹੁ ਨਾਨਕ ਦੂਹ ਭਰਮ ਭਉ ਜਾਇ ਅਸਤਪਦੀ।

ਸਾਰ ਪਾਰ ਬ੍ਰਹਮ ਜਨ ਸਚ ਕਰ ਜਾਤਾ ਨਾਨਕ ਸੋ ਜਨ ਸਚ ਸਮਾਤਾ ਸਰੋਗ ਰੂਪ ਨਰੇਖ ਨਰੰਗ ਤ੍ਰਿਹੁ ਗੁਣ ਤੇ ਪ੍ਰਭ ਭੇਨ ਤਿਸੇ ਬਿਜਾਏ ਨਾਨਕ ਕਰਿ ਹੋਵੇ ਸੋ ਪ੍ਰਸੰਨ ਅਸ਼ਟਪਦੀ ਅਵਿਨਾਸੀ ਪ੍ਰਭ ਮਨ

ਸਮੇ ਸੋ ਜਨਗਤ ਪਾਏ। ਰੂਪ ਸਤ ਜਾਖਾ ਸਤ ਸਥਾਨ ਪੁਰਖ ਸਤ ਕੇਵਲ ਪ੍ਰਧਾਨ ਕਰਤੂਤ ਸਤ ਸਤ ਜਾ ਕੀ ਬਾਣੀ ਸਤ ਪੁਰਖ ਸਮਾਹ ਸਮਾਣੀ।

ਆਪ ਸਤਿਕੀ ਅਸਫ ਸਤੇ ਆਪੇ ਜਾਣੇ ਆਪਣੀ ਮਿਤ ਗਾਤ ਜਿਸ ਕੀ ਸ੍ਰੇਸ਼ਟ ਸੁ ਕਰਨੇ ਹਾਰ ਵਰਨਾ ਬੂਝ ਕਰਤ ਵਿਚਾਰ ਕਰਤੇ ਕੀ ਮਿਤ ਨ ਜਾਣੇ ਕੀ ਆ ਨਾਨਕ ਜੋ ਤਿਸ ਭਾਵ ਸੋ ਵਰਤੀ ਆ ਵਿਸਮਣ ਵਿਸਮ ਭੈ ਵਿਸਮਾਨ ਜਿਨ ਬੂਝਿਆ ਤਸਾਇਆ ਸਵਾਨ ਪ੍ਰਭ ਕੇ ਰੰਗ ਰਾਜਨ ਰਹੇ ਗੁਰ ਕੈ ਬਚਨ ਪਦਾਰਥ ਲਹੇ ਹੋਏ ਦਾਤੇ ਦੁਖ ਕਾਟਨ ਹਾਰ ਜਾ ਕੇ ਸੰਗ ਤਰੈ ਸੰਸਾਰ ਜਨਕਾ ਸੇਵ

ਤੇ ਕਹਿ ਰਸੇ ਜਿਸ ਕਾ ਸਾਧਨ ਕਿਰਪਾ ਧਾਰੀ ਸਾਧ ਸੰਗ ਜਬ ਨਾਮ ਬੁਰਾਰੀ ਥਿਤ ਪਾਈ ਚੁੱਕੇ ਭ੍ਰਮ ਗਮਨ ਸੁਣ ਨਾਨਕ ਹਰ ਹਰ ਜਾ ਸਰਵਣ ਨਿਰਗੁਣ ਆਪ ਸਰਗੁਣ ਪੀਓ ਹੀ ਕਲਾ ਧਾਰ ਜਿਨ ਸਗਲੀ ਮੋਹੀ।

ਪਾਏ। ਸੰਗ ਨ ਚਾਲ ਸਤੇ ਰਹਿ ਧਨਾ ਤੂੰ ਕਿਆ ਲਪਟਾਵੇ ਮੂਰਖ ਮਨਾ ਸੁਤ ਮੀਤ ਕਟਾਂਬੇ ਅਰਬਨ ਤੈਨ ਤੇ ਕਹੋ ਤੁਮ ਕਮਨ ਸਨਾਥ ਰਾਜ ਰੰਗ ਮਾਇਆ ਵਿਸਥਾਰਿਨ ਤੇ ਕਹੋ ਕਮਨ ਛੁਟਕਾਰ ਅਸ ਹਸਦੀ ਰਥ ਸਵਾਰੀ ਝੂਠਾ ਡੰਫ ਝੂਠ ਪਾਸਾਰੀ।

ਗਏ ਪ੍ਰਭਿਆ ਅਣਕ ਵਿਸਥਾਰ ਏਕ ਤੇ ਪਹਿ ਏਕ ਰਾਤ ਪ੍ਰਾਸਤ ਗਏ ਮਨ ਤਨ ਅੰਤਰੇਕ ਪ੍ਰਭਰਾਤਾ ਗੁਰਪ੍ਰਸਾਦ ਨਾਨਕ ਗੁਜਾਤਾ ਸਰੋਗ ਫਿਰਤ ਫਿਰਤ ਪ੍ਰਭਾਇਆ ਪਰ

ਪੈਰ ਇਹ ਲੋਕ ਸੁਖੀ ਪ੍ਰਲੋਕ ਸੁਹੇਲੇ ਨਾਨਕ ਹਰ ਪ੍ਰਭ ਆਪੇ ਮੇਲੇ ਸਾਧ ਸੰਗ ਮਿਲ ਕਰੋ ਆਨੰਦ ਗੁਣ ਗਾਓ ਪ੍ਰਭ ਪਰਮਾਨੰਦ ਰਾਮ ਨਾਮ ਤਦ ਕਰੋ ਵਿਚਾਰ ਦੁਰਲਭ ਦੇਖਾਂ ਕਰੋ ਉਧਾਰ ਅੰਮ੍ਰਿਤ ਬਚਨ ਹਰ ਕੇ ਗੁਣ ਗਾਓ ਪ੍ਰਾਣ ਤਰਨ ਕਾ ਇਹ ਸੁਆਉ ਆਠ ਪਹਿਰ ਪ੍ਰਭ ਪੇਖੋ ਨੇਰਾ ਮਿਤੇ ਅਗਿਆਨ ਬਿਨਸੈ ਅੰਧੇਰਾ।

ਮਨ ਵਸੇ ਤੇ ਸਾਜ ਪ੍ਰੀਖਿਆ ਮਨ ਤਨ ਜਾ ਮਨ ਤਨ ਨਾਮ ਜਪੋ ਲੈ ਵਿਲਾਜ ਦੁਖ ਦਰਦ ਮਨ ਤੇ ਪਹੁ ਜਾਏ ਸੱਚ ਵਪਾਰ ਕਰਹੁ ਵਪਾਰੀ ਦਰਗੇ ਨਿ ਵੇਖੇ ਤੁਮਾਰੀ

ਸਾਚਨਾਈ ਪਾਖਿਆ ਪਾਹੁ ਅਪਾਰ ਆਖੇ ਮੰਗੇ ਹੈ ਦੇਹੇ ਦੇਹੇ ਦਾਤ ਕਰੇ ਦਾਤਾਰ ਫੇਰ ਕੇ ਅੱਗੇ ਰੱਖੀਐ ਜਿਤ ਦਿਸੈ ਦਰਬਾਰ ਮਹਾਉ ਕੇ ਬੋਲਣ ਬੋਲੀ ਐ ਜਿਤ ਸੁਣ ਧਰੇ ਪਿਆਰ ਅੰਮ੍ਰਿਤ ਵੇਲਾ ਸੱਚ ਨਾਹੁ ਵਡਿਆਈ ਵਿਚਾਰ ਕਰਮੀ ਆਵੈ ਕੱਪੜਾ ਨਦਰੀ ਮੋਖ ਦੁਆਰ ਨਾਨਕ ਏਵੈ ਜਾਣੀਐ ਸਭ ਆਪੇ ਸਚਿਆਰ ਥਾਪਿਆ ਨਾ ਜਾਏ ਕੀਤਾ ਨਾ ਹੋਏ ਆਪੇ ਆਪ ਨਿਰੰਜਨ ਸੋਏ ਜਿਨ ਸੇਵਿਆ ਤਿਨ ਪਾਇਆ ਮਾਨ ਨਾਨਕ ਗਾਵੀਐ ਗੁਣੀ ਨਿਧਾਨ ਗਾਵੀਐ ਸੁਣੀਐ ਮਾਨ ਰੱਖੀਐ ਭਾਉ ਦੁਖ ਪਰਹਾਰ ਸੁਕਰ ਲੈ ਜਾਏ ਗੁਰਮੁਖ ਨਾਦੰ ਗੁਰਮੁਖ ਵੇਦੰ ਗੁਰਮੁਖ ਰਹਿਆ ਸਮਾਈ ਗੁਰ ਈਸਰ ਗੁਰ ਗੋਰਖ ਬ੍ਰਹਮਾ ਗੁਰ ਪਾਰਬਤੀ ਮਾਈ

ਜਾਈ। ਤੀਰਥ ਨਾਵਾਂ ਜੇ ਤਿਸ ਭਾਵਾਂ, ਵਿਣ ਭਾਣੇ ਕੇ ਨਾਹੇ ਕਰੀ। ਜੇਤੀ ਸਿਰਠ ਉਪਾਈ, ਵੇਖਾਂ ਵਿਣ ਕਰਮਾਂ ਕੇ ਮਿਲਾ ਲਈ। ਮਤ ਵਿੱਚ ਰਤਨ ਜਵਾਹਰ ਮਾਣਕ, ਜੇ ਇੱਕ ਗੁਰ ਕੀ ਸਿੱਖ ਸੁਣੀ। ਗੁਰਾ ਇੱਕ ਦੇਹ ਬੁਝਾਈ, ਸਭਨਾ ਜੀਆਂ ਕਾ ਇੱਕ ਦਾਤਾ, ਸੋ ਮੈਂ ਵਿਸਰ ਨਾ ਜਾਈ। ਜੇ ਜੁਗ ਚਾਰੇ ਆਰ ਜਾ, ਹੋਰ ਦਸੂਣੀ ਹੋਏ। ਨਵਾਂ ਖੰਡਾਂ ਵਿੱਚ ਜਾਣੀਐ, ਨਾਲ ਚੱਲੈ ਸਭ ਕੋਏ। ਚੰਗਾ ਨਾਉ ਰਖਾਏ ਕੈ, ਜਸ ਕੀਰਤ ਜਗਲੇ। ਜੇ ਤਿਸ ਨਦਰ ਨਾ ਆਵਈ, ਤਾਂ ਬਾਤ ਨਾ ਪੁੱਛੈ ਕੇ। ਕੀਟਾ ਅੰਦਰ ਕੀਟ ਕਰ, ਦੋਸ਼ੀ ਦੋਸ਼ ਧਰੇ। ਨਾਨਕ ਨਿਰਗੁਣ ਗੁਣ ਕਰੇ, ਗੁਣਵੰਤਿਆਂ ਗੁਣ ਦੇ। ਤਿਹਾ ਕੋਹੇ ਨਾ ਸੁੱਚਈ, ਜੇ ਤਿਸ ਗੁਣ ਕੋਹੇ ਕਰੇ। ਸੁਣਿਆ ਸਿੱਧ ਪੀਰ ਸੁਰਨਾਥ, ਸੁਣਿਆ ਧਰਤ ਧਵਲ ਆਕਾਸ਼। ਸੁਣਿਆ ਦੀਪ ਲੋ ਪਾਤਾਲ, ਸੁਣਿਆ ਪੋਹ ਨ ਸਕੇ ਕਾਲ। ਨਾਨਕ ਭਗਤਾਂ ਸਦਾ ਵਿਗਾਸ, ਸੁਣਿਆ ਦੁਖ ਪਾਪ ਕਾ ਨਾਸ। ਸੁਣਿਆ ਈਸਰ ਬ੍ਰਹਮਾ ਇੰਦ, ਸੁਣਿਆ ਮੁਖ ਸਾਲਾ ਹਨਮੰਦ। ਸੁਣਿਆ ਜੋਗ ਜੁਗਤ ਤਨ ਭੇਦ, ਸੁਣਿਆ ਸਾਸਤ ਸਿਮਰਤ ਵੇਦ। ਨਾਨਕ ਭਗਤਾਂ ਸਦਾ ਵਿਗਾਸ, ਸੁਣਿਆ ਦੁਖ ਪਾਪ ਕਾ ਨਾਸ। ਸੁਣਿਆ ਸਤ ਸੰਤ

ਸੁਣਿਆ ਸਰਾ ਗੁਣਾ ਕੇ ਗਾਹ, ਸੁਣਿਆ ਸ਼ੇਖ ਪੀਰ ਪਾਤਸ਼ਾਹ, ਸੁਣਿਆ ਅੰਧੇ ਪਾਵੇ ਰਾਹ, ਸੁਣਿਆ ਹਾਥ ਵੇ ਸਗਾਹ, ਨਾਨਕ ਭਗਤਾਂ ਸਦਾ ਵਿਗਾਸ, ਸੁਣਿਆ ਦੁੱਖ ਪਾਪ ਕਾ ਨਾਸ, ਮੰਨੇ ਕੀ ਗਤ ਕਹੀ ਨਾ ਜਾਏ, ਜੇ ਕੋ ਕਹਿ ਪਿੱਛੇ ਪਛਤਾਏ, ਕਾਗਦ ਕਲਮ ਨਾ ਲਿਖਣ ਹਾਰ, ਮੰਨੇ ਕਾ ਬਹਿ ਕਰਨ ਵਿਚਾਰ, ਐਸਾ ਨਾਮ ਨਿਰੰਜਨ ਹੋਏ, ਜੇ ਕੋ ਮਨ ਜਾਣੇ ਮਨ ਕੋਏ, ਮੰਨੈ ਸਰਤ

ਹੋ ਤੁਧ ਭਾਵੈ ਸਾਈ ਭਲੀ ਕਾਰ, ਤੂੰ ਸਦਾ ਸਲਾਮਤ ਨਿਰੰਕਾਰ। ਅਸੰਖ ਜਪ, ਅਸੰਖ ਭਾਉ, ਅਸੰਖ ਪੂਜਾ, ਅਸੰਖ ਤਪਤਾਉ, ਅਸੰਖ ਗ੍ਰੰਥ ਮੁਖ ਵੇਦ ਪਾਠ, ਅਸੰਖ ਜੋਗ ਮਨ ਰਹੇ ਉਦਾਸ, ਅਸੰਖ ਭਗਤ ਗੁਣ ਗਿਆਨ ਵਿਚਾਰ, ਅਸੰਖ ਸਤੀ ਅਸੰਖ ਦਾਤਾਰ, ਅਸੰਖ ਮੋਹ ਅਸੰਖ ਸੂਰਮ ਭਖ ਸਾਰ, ਅਸੰਖ ਮੋਹਨ ਲਿਵਲਾਏ ਤਾਰ, ਕੁਦਰਤ ਕਮਨ ਕਾ ਵਿਚਾਰ, ਵਾਰਿਆ ਨਾ ਜਾਵਾਂ ਏਕ ਵਾਰ, ਜੋ ਤੁਧ ਭਾਵੈ ਸਾਈ ਭਲੀ ਕਾਰ, ਤੂੰ ਸਦਾ ਸਲਾਮਤ ਨਿਰੰਕਾਰ। ਅਸੰਖ ਮੂਰਖ ਅੰਧ ਘੋਰ, ਅਸੰਖ ਚੋਰ ਹਰਾਮ ਖੋਰ, ਅਸੰਖ ਅਮਰ ਕਰ ਜਾਹੇ ਜੋਹਰ, ਅਸੰਖ ਗਲਵਡ ਤਿਆਗ ਕਮਾਹੇ, ਅਸੰਖ ਪਾਪੀ ਪਾਪ ਕਰ ਜਾਹੇ, ਅਸੰਖ ਕੂੜਿਆਰ ਕੂੜੇ ਫਿਰਾਹੇ, ਅਸੰਖ ਮਲੇਸ਼ ਬਲ ਭਖ ਖਾਹੇ, ਅਸੰਖ ਨਿੰਦਕ ਸਿਰ ਕਰਹੇ ਭਾਰ, ਨਾਨਕ ਨੀਚ ਕਹਾ ਵਿਚਾਰ, ਵਾਰਿਆ ਨਾ ਜਾਵਾ ਏਕ ਵਾਰ, ਜੋ ਤੁਧ ਭਾਵੈ ਸਾਈ ਭਲੀ ਕਾਰ, ਤੂੰ ਸਦਾ ਸਲਾਮਤ ਨਿਰੰਕਾਰ। ਅਸੰਖ ਨਾਮ ਅਸੰਖ ਥਾਮ, ਅਗਮ ਅਗਮ ਅਸੰਖ ਲੋਵ, ਅਸੰਖ ਹੈ ਸਿਰ ਭਾਰ ਹੋਏ, ਅਖਰੀ ਨਾਮ ਅਖਰੀ ਸਾਲਾਹ, ਅਖਰੀ ਗਿਆਨ ਗੀਤ ਗੁਣ ਗਾਹ, ਅਖਰੀ ਲਿਖਣ ਬੋਲਣ ਬਾਣ, ਅਖਰਾ ਸਿਰ ਸੰਜੋਗ ਵਖਾਣ, ਜਿਨ ਇਹ

ਤੇ ਵਾਹ ਪਵਹ ਸਮੁੰਦਰਾ ਜਾਣੀਐ ਸਮੁੰਦ ਸ਼ਾਹ ਸੁਲਤਾਨ ਗ੍ਰਹਿ ਸੇਤੀ ਮਾਲ ਧਨ ਕੀੜੀ ਤੁਲਨਾ ਹੋਵਨੀ ਜੇਤ ਸਮਨ ਹੋ ਨਾ ਵਿਸਰਹਿ ਅੰਤ ਨਾ ਸਿਫਤੀ ਕਹਿਣ ਨਾ ਅੰਤ ਅੰਤ ਨਾ ਕਰਣੈ ਦੇਣ ਨਾ ਅੰਤ ਅੰਤ ਨਾ ਵੇਖਣ ਸੁਣਨ ਅੰਤ ਅੰਤ ਨਾ ਜਾਪੈ ਕਿਆ ਮਨ ਮੰਤ ਅੰਤ ਨਾ ਜਾਪੇ ਕੀਤਾ ਆਕਾਰ ਅੰਤ ਨਾ ਜਾਪੈ ਪਾਰਾ ਵਾਰ ਅੰਤ ਕਾਰਨ ਕੇਤੇ ਬਿਲ ਲਾਹੇ ਤਾਂ ਕਿ ਅੰਤ ਨਾ ਪਾਏ ਜਾਹੇ ਇਹ ਅੰਤ ਨਾ ਜਾਣੇ ਕੋਹੇ ਬਹੁਤਾ ਕਹੀਏ ਬਹੁਤਾ ਹੋਏ ਵੱਡਾ ਸਾਹਿਬ ਉੱਚਾ ਥਾਹੋ ਉੱਚੇ ਉੱਪਰ ਉੱਚਾ ਨਾਹੋ ਏਵਡ ਉੱਚਾ ਹੋਵੇ ਕੋਏ ਤਿਸ ਉੱਚੇ ਕਹੋ ਜਾਣੇ ਸੋਏ

ਚਾਹੇ ਕਿਤੇ ਮੰਗੇ ਜੋਧ ਅਪਾਰ, ਕਿਤਿਆਂ ਗਣਤ ਨਹੀਂ ਵਿਚਾਰ, ਕਿਤੇ ਖਪ ਟੁੱਟੇ ਬੇਕਾਰ, ਕਿਤੇ ਲੈ ਲੈ ਮੁੱਕਰ ਪਾਹੇ, ਕਿਤੇ ਮੂਰਖਾਹੀ ਖਾਹੇ, ਕਿਤਿਆਂ ਦੁੱਖ ਭੁਗ ਸਦ ਮਾਰੇ, ਭੇ ਦਾਤ ਤੇਰੀ ਦਾਤਾਰ, ਬੰਦ ਖਲਾਸੀ

ਇੱਥੇ ਕੀਤੇ ਹੋਰ ਕਰੇ ਤਾਖ ਨਾ ਸਕੇ ਕਈ ਕੇ ਜੇਵੜ ਭਾਵੈ ਤੇਵੜ ਹੋਏ ਨਾਨਕ ਜਾਣੇ ਸੱਚਾ ਸੋਹੇ ਜੇ ਕੋ ਆਖੇ ਬੋਲ ਵਿਗਾੜ ਤਲਖੀਏ ਸਿਰ ਗਾ ਵਾਰਾ ਗਾ ਵਾਰ ਸੋ ਦਰ ਕਿਹਾ ਸੋ ਘਰ ਕਿਹਾ ਜਿਤ ਬਹਿ ਸਰਬ ਸੰਭਾਲੇ ਵਾਜੇ ਨਾਦ ਅਨੇਕ ਅਸੰਖਾ ਕੇਤੇ ਬਾਵਣ ਹਾਰੇ ਕੇਤੇ ਰਾਗ ਭਰੀ ਸਿਉ ਕਹੀ ਅੰਨ ਕੇਤੇ ਗਾਵਣ ਹਾਰੇ ਗਾਵੈ ਤਹਨੂੰ ਪਾਉਣ ਪਾਣੀ ਬਹਿ ਸੰਤਰ ਗਾਵੈ ਰਾਜਾ ਧਰਮ ਦੁਆਰੇ ਗਾਵੈ ਚਿਤ ਗੁਪਤ ਲਿਖ ਜਾਣੇ ਲਿਖ ਧਰਮ ਵਿਚਾਰੇ ਗਾਵੈ ਈਸ਼ਰ ਬ੍ਰਹਮਾ ਦੇਵੀ ਸੋਹਨ ਸਦਾ ਸਵਾਰੇ ਗਾਵੈ ਇੰਦ ਇਦਾਸਨ ਬੈਠੇ ਦੇਵ ਤਿਆਂ ਦਰ ਨਾਲੇ ਗਾਵੈ ਸਿੱਧ ਸਮਾਧੀ ਅੰਦਰ ਗਾਵਨ ਸਾਧ ਵਿਚਾਰੇ ਗਾਵਨ ਜਤੀ ਸਤੀ ਸੰਤੋਖੀ ਗਾਵੈ ਵੀਰ ਕਰਾਰੇ ਗਾਵਨ ਪੰਡਿਤ ਪੰਡਰ ਖੀਸਰ ਜੁਗ ਜੁਗ ਵੇਦਾ ਨਾਲੇ ਗਾਵੈ ਮੋਹਣੀਆ ਮਨ ਮੋਹਨ ਸੁਰਗਾ ਮੱਛ ਪਿਆਲੇ ਗਾਵਨ ਰਤਨੋ ਪਾਏ ਤੇਰੇ ਅੜਸੜ ਤੀਰਥ ਨਾਲੇ ਗਾਵੈ ਜੋਧ ਮਹਾਬਲ ਸੂਰਾ ਗਾਵੈ ਖਾਣੀ ਚਾਰੇ ਗਾਵੈ ਖੰਡ ਮੰਡਲ ਬਰਭੰਡਾ ਕਰ ਕਰ ਰੱਖੇ ਧਾਰੇ ਸਹੀ ਤੁਦਨੋਂ ਗਾਵੈ ਜੋ ਤੁਦ ਭਾਵਨ ਰਤੇ ਤੇਰੇ ਭਗਤ ਰਸਾਲੇ ਹੋਰ ਕੇਤੇ ਗਾਵਨ ਸੇਵੈ ਚੇਤਨਾ ਆਵਨ ਨਾਨਕਿਆ ਵਿਚਾਰੇ ਸੋਈ ਸੋਈ ਸਦਾ ਸੱਚ ਸਾਹਿਬ ਸਾਚਾ ਸਾਚੀ ਨਾਹੀ ਹੈ ਵੀ ਹੋਸੀ ਜਾਏ ਨਾ ਜਾਸੀ ਰਚਨਾ ਜਿਨ ਰਚਾਈ ਰੰਗੀ ਰੰਗੀ ਭਾਂਤੀ ਕਰ ਕਰ ਜਿਨਸੀ ਮਾਇਆ ਜਿਨ ਉਪਾਈ ਕਰ ਕਰ ਵੇਖੈ ਕੀਤਾ ਆਪਣਾ ਜੇਬ ਤਿਸਦੀ ਵਡਿਆਈ।

ਏਕੋ ਵੇਸ ਭੁਗਤ ਗਿਆਨ ਦਇਆ ਭੰਡਾਰਨ ਘਟਗੜ ਵਾਜੈ ਨਾਦਿਆ ਬਨਾਥ ਨਾਥੀ ਸਭ ਜਾਕੀ ਰਿਧ ਸਿਧ ਅਵਰਾ ਸਾਧ ਸੰਯੋਗ ਵਿਯੋਗ ਦੁਇਕਾਰ ਚਲਾਵੇ ਲੇਖੇ ਆਵੇ ਭਾਗ ਆਦੇਸ਼ ਤਿਸੈ ਆਦੇਸ਼ ਆਦ ਅਨੀਲ ਅਨਾਦ ਅਨਾਹਤ ਜੁਗ ਜੁਗ ਏਕੋ ਵੇ ਸੇਕਾ ਮਾਈ ਜੁਗਤ ਵੇ ਆਈ ਤਿੰਨ ਚੇਲੇ ਪ੍ਰਵਾਣ ਇੱਕ ਸੰਸਾਰੀ ਭੰਡਾਰੀ ਗਲਾਏ ਦੀ ਬਾਣ ਜਿਵਤ ਸੁਭਾਵੈ ਤਵੈ ਚਲਾਵੇ ਜਿਵ ਹੋਵੈ ਪ੍ਰਮਾਣ ਉਹ ਵੇਖੇ ਉਹਨਾਂ ਨਦਰ ਨਾ ਆਵੇ ਬਹੁਤਾ ਇਹੋ ਵਿਡਾਨ ਆਦੇਸ਼ ਤਸੈ ਆਦੇਸ਼ ਆਦ ਅਨੀਲ ਅਨਾਦ ਅਨਾਹਤ ਜੁਗ ਜੁਗ ਏਕੋ ਵੇਸ ਆਸਨ ਲੋਹੇ ਲੋਹੇ ਭੰਡਾਰ ਜੋਗ ਛਪਾਇਆ ਸੁਏਕਾ ਵਾਰ ਘਰ ਘਰ ਵੇਖੈ ਸਿਰਜਨਹਾਰ ਨਾਨਕ ਸੱਚੇ ਕੀ ਸਾਚੀ ਕਾਰ ਆਦੇਸ਼ ਤਸੈ ਆਦੇਸ਼ ਆਦ ਅਨੀਲ ਅਨਾਦ ਅਨਾਹਤ ਜੁਗ ਜੁਗ ਏਕੋ ਵੇਸ਼

ਸੇ ਆਖਣ ਜੋਰ ਛੁਪੈ ਨਹਿ ਜੋਰ, ਜੋਰ ਨਾ ਮੰਗਣ ਦੇ ਨਾ ਜੋਰ, ਜੋਰ ਨਾ ਜੀਵਨ ਮਰਨ ਹੈ ਜੋਰ, ਜੋਰ ਨਾ ਰਾਜ ਮਾਲ ਮਨਸੋਰ, ਜੋਰ ਨਾ ਸੁਰਤੀ ਗਿਆਨ ਵਿਚਾਰ, ਜੋਰ ਨਾ ਜੁਗਤੀ ਛੁਟੈ ਸੰਸਾਰ, ਜਿਸ ਸਤ ਜੋਰ ਕਰ ਵੇਖੈ ਸੋਏ, ਨਾਨਕ ਉੱਤਮ ਨੀਚ ਨਾ ਕੋਏ, ਰਾਤੀ ਰੁੱਤੀ ਤਿੱਤੀ ਵਾਰ, ਪਵਨ ਪਾਣੀ ਅਗਨੀ ਪਾਤਾਲ, ਤਿਸ ਵਿੱਚ ਧਰਤੀ ਥਾਪ ਰੱਖੀ ਧਰਮਸਾਲ, ਤਿਸ ਵਿੱਚ ਜੀ ਜੁਗਤ ਕੇ ਰੰਗ ਤਿਨਕੇ ਨਾਮ, ਅਨੇਕ ਅਨੰਤ ਕਰਮੀ ਕਰਮੀ ਹੋਏ ਵਿਚਾਰ, ਸੱਚਾ ਆਪ ਸੱਚਾ ਦਰਬਾਰ, ਇਥੈ ਸੋਹਨ ਪੰਜ ਪ੍ਰਮਾਨ, ਨਦਰੀ ਕਰਮ ਪਵੈ ਨਿਸਾਨ, ਕਚ ਪਕਾਈ ਉਥੈ ਪਾਏ, ਨਾਨਕ ਗਿਆ ਜਪੈ ਜਾਏ, ਧਰਮ ਖੰਡ ਕਾ ਇਹੋ ਧਰਮ, ਗਿਆਨ ਖੰਡ ਕਾ ਆਖੋ ਕਰਮ, ਕੇਤੇ ਪਵਨ ਪਾਣੀ ਵੈ ਸੰਤਰ, ਕੇਤੇ ਕਾਨ ਮਹੇਸ਼, ਕੇਤੇ ਬਰਮੇ ਘਾਟ ਘੜੀਐ ਰੂਪ ਰੰਗ ਕੇ ਵੇਸ, ਕੇਤੀਆ ਕਰਮ ਭੂਮੀ ਮੇਰ, ਕੇਤੇ ਕੇਤੇ ਧੂ ਉਪਦੇਸ਼, ਕੇਤੇ ਇੰਦ ਚੰਦ ਸੂਰ, ਕੇਤੇ ਕੇਤੇ ਮੰਡਲ ਦੇਸ਼, ਕੇਤੇ ਸਿੱਧ ਬੁੱਧਨਾਥ, ਕੇਤੇ ਕੇਤੇ ਦੇਵੀ ਵੇਸ, ਕੇਤੇ ਦੇਵ ਦਾਨ ਮੁਨ, ਕੇਤੇ ਕੇਤੇ ਰਤਨ ਸੰਬੰਧ, ਕੇਤੀਆ ਖਾਣੀ, ਕੇਤੀਆ ਬਾਣੀ, ਕੇਤੇ ਪਾਤ ਨਰਿੰਦ,

ਤਿੱਥੇ ਘਾਟ ਤੇ ਘੜੀਏ ਬਹੁਤ ਅਨੂਪ ਤਾਖੀਆਂ ਗੱਲਾਂ ਕਥੀਆਂ ਨਾ ਜਾਹੇ ਜੇ ਕੋ ਕਹਿ ਪਿਛੈ ਪਛੁਤਾਏ ਤਿੱਥੇ ਘੜੀਏ ਸੁਰਤ ਮਤ ਮਨ ਬੁੱਧ ਤਿੱਥੇ ਘੜੀਏ ਸੁਰਾ ਸਿੱਧਾ ਕੀ ਸੁੱਧ ਕਰਮ ਖੰਡ ਕੀ ਬਾਣੀ ਜੋਰ ਤਿੱਥੇ ਹੋਰ ਨਾ ਕੋਈ ਹੋਰ ਤਿੱਥੇ ਜੋਤ ਮਹਾਬਲ ਸੂਰ ਤਿਨ ਮਹਿ ਰਾਮ ਰਹੇ ਆ ਭਰਪੂਰ ਤਿੱਥੇ ਸੀਤੋ ਸੀਤਾ ਮਹਿਮਾ ਮਾਹੇ ਤਾਂ ਕੇ ਰੂਪ ਨਾ ਕਥਨੇ ਜਾਹੇ ਨਾ ਵਹੇ ਮਰਹੇ ਨਾ ਠਾਗੇ ਜਾਹੇ ਜਿਨ ਕੇ ਰਾਮ ਵਸੇ ਮਨ ਮਾਹੇ ਤਿੱਥੇ ਭਗਤ ਵਸੇ ਕੇ ਲੋਹ ਕਰਹੇ ਆਨੰਦ ਸੱਚਾ ਮਨ ਸੋਹੇ ਸੱਚ ਖੰਡ ਵਸੇ ਨਿਰੰਕਾਰ ਕਰ ਕਰ ਵੇਖੇ ਨਦਰ ਨਿਹਾਲ ਤਿੱਥੇ ਖੰਡ ਮੰਡਲ ਬਰਭੰਡ ਜੇ ਕੋ ਕਥੇ ਤਾਂ ਅੰਤ ਨਾ ਅੰਤ ਤਿੱਥੇ ਲੋ ਲੋ ਆਕਾਰ ਜੇਬ ਜੋ ਹੁਕਮ ਤਿਵੈਤ ਵਕਾਰ

ਮੁਖ ਉਜਲੇ ਕੀਤੀ ਛੁੱਟੀ ਨਾਰ ਜਿਨੀ ਨਾਮ ਧਿਆਇਆ ਗਏ ਮਸਕਤ ਕਾਲ ਨਾਨਕ ਤੇ ਮੁਖ ਉਜਲੇ ਕੀਤੀ ਛੁੱਟੀ ਨਾਲ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਜਾਪ ਸ੍ਰੀ ਮੁਖ ਵਾਕ ਪਾਤਸ਼ਾਹੀ ਦਸਵੀਂ ਛਪੈ ਛੰਦ ਤਵਾ ਪ੍ਰਸਾਦ ਚੱਕਰ ਚਿਹਨ ਅਰ ਵਰਨ ਜਾਤਰ ਪਾਤ ਨਹਿਨ ਜਿਹੇ ਰੂਪ ਰੰਗ ਰੇਖ ਭੇ ਕਉ ਕਹਿ ਨਾ ਸਕਤ ਕਿਹੇ ਅਚਲ ਮੂਰਤਨ ਭਾਉ ਪ੍ਰਕਾਸ਼ ਮਿਤੋਜ ਕਹਿਜੈ ਕੋਟ ਇੰਦਰ ਇੰਦਰਾਨ ਸ਼ਾਹ ਸ਼ਹਾਨ ਗਣਿਜੈ ਤ੍ਰਿਭਵਨ ਮਹੀਪ ਸੁਰਨਰ ਅਸੁਰ ਨੇਤ ਨੇਤ ਬਾਂਦਰਨ ਕਹਿਤ ਤਵੈ ਸਰਬਨਾਮ ਕਥੈ ਕਮਨ ਕਰਨ ਕਰਮ ਨਾਮ ਵਰਨਤ ਸੁਮਤ ਭੁਜੰਗ ਪ੍ਰਿਆਤ ਛੰਦ ਨਮਸਤਵੰਗ ਅਕਾਲੇ ਨਮਸਤਵੰਗ ਕਿਰਪਾਲੇ ਨਮਸਤੰਗ ਰੂਪੇ ਨਮਸਤੰਗ ਰੂਪੇ ਨਮਸਤੰਗ ਭੇਖੇ ਨਮਸਤੰਗ ਲੇਖੇ ਨਮਸਤੰਗ ਕਾਏ ਨਮਸਤੰਗ ਜਾਏ ਨਮਸਤੰਗ ਗੰਜੇ ਨਮਸਤੰਗ ਭੰਜੇ ਨਮਸਤੰਗ ਨਾਮੇ ਨਮਸਤੰਗ ਠਾਮੇ ਨਮਸਤੰਗ ਅਕਰਮੰਗ ਨਮਸਤੰਗ ਅਧਰਮੰਗ ਨਮਸਤੰਗ ਨਾਮੰਗ ਨਮਸਤੰਗ ਧਾਮੰਗ ਨਮਸਤੰਗ ਜੀਤੇ ਨਮਸਤੰਗ ਪੀਤੇ ਨਮਸਤੰਗ ਬਾਹੇ ਨਮਸਤੰਗ ਢਾਹੇ ਨਮਸਤੰਗ ਨੀਲੇ ਨਮਸਤੰਗ ਨਾਦੇ ਨਮਸਤੰਗ ਛੇਦੇ ਨਮਸਤੰਗ ਅਗਾਧੇ ਨਮਸਤੰਗ ਗੰਜੇ ਨਮਸਤੰਗ ਭੰਜੇ ਨਮਸਤੰਗ ਉਦਾਰੇ ਨਮਸਤੰਗ ਪਾਰੇ ਨਮਸਤੰਗ ਸੁਏਕੈ ਨਮਸਤੰਗ ਅਨੇਕੈ ਨਮਸਤੰਗ ਭੂਤੇ ਨਮਸਤੰਗ ਜੁਪੇ ਨਮਸਤੰਗ ਨਿਰਕਰਮੇ ਨਮਸਤੰਗ ਨਿਰਭਰਮੇ ਨਮਸਤੰਗ ਨਿਰਦੇਸੇ ਨਮਸਤੰਗ ਨਿਰਭੇਸੇ ਨਮਸਤੰਗ ਨਿਰਡਾਮੇ ਨਮਸਤੰਗ ਨਿਰਕਾਮੇ ਨਮਸਤੰਗ ਨਿਰਧਾਤੇ ਨਮਸਤੰਗ ਨਿਰਘਾਤੇ ਨਮਸਤੰਗ ਨਿਰਧੂਤੇ ਨਮਸਤੰਗ ਭੂਤੇ ਨਮਸਤੰਗ ਲੋਕੇ ਨਮਸਤੰਗ ਸੋਕੇ ਨਮਸਤੰਗ ਨਿਰਥਾਪੇ ਨਮਸਤੰਗ ਥਾਪੇ ਨਮਸਤੰਗ ਤਿਰਮਾਨੇ ਨਮਸਤੰਗ ਨਿਧਾਨੇ ਨਮਸਤੰਗ ਅਗਾਹੇ ਨਮਸਤੰਗ ਬਾਹੇ ਨਮਸਤ ਵਰਗੇ ਨਮਸਤੰਗ ਸਰਗੇ ਨਮਸਤੰਗ ਪ੍ਰਭੋਗੇ ਨਮਸਤੰਗ ਸਜੋਗੇ ਨਮਸਤੰਗ ਰੰਗੇ ਨਮਸਤੰਗ ਭੰਗੇ ਨਮਸਤੰਗ ਗਮੇ ਨਮਸਤਰਮੇ ਨਮਸਤੰਗ ਜਲਾਸਰੇ ਨਮਸਤੰਗ ਨਿਰਾਸਰੇ ਨਮਸਤੰਗ ਜਾਤੇ ਨਮਸਤੰਗ ਪਾਤੇ ਨਮਸਤੰਗ ਅਮਜਬੇ ਨਮਸਤਸ ਅਜਬੇ ਅਦੇਸੰਗ ਅਦੇਸੇ ਨਮਸਤੰਗ ਭੇਸੇ ਨਮਸਤੰਗ ਨਿਰਧਾਮੇ ਨਮਸਤੰਗ ਨਿਰਭਾਮੇ ਨਮੋ ਸਰਬ ਕਾਲੇ ਨਮੋ ਸਰਬ ਦਿਆਲੇ ਨਮੋ ਸਰਬ ਭੂਪੇ ਰੂਪੇ ਨਮੋ ਸਰਬ ਭੂਪੇ ਨਮੋ ਸਰਬ ਖਾਪੇ ਨਮੋ ਸਰਬ ਥਾਪੇ ਨਮੋ ਸਰਬ ਕਾਲੇ ਨਮੋ ਸਰਫਾਲੇ ਨਮਸਤਸ ਦੇਵੈ ਨਮਸਤੰਗ ਭੇਵੈ ਨਮਸਤੰਗ ਜਨਮੇ ਨਮਸਤੰਗ ਸੁਬਨਮੇ ਨਮੋ ਸਰਬ ਗਾਉਣੇ ਨਮੋ ਸਰ ਭਾਉਣੇ ਨਮੋ ਸਰਬ ਰੰਗੇ ਨਮੋ ਸਰ ਭੰਗੇ ਨਮੋ ਕਾਲ ਕਾਲੇ ਨਮਸਤਸ ਦਿਆਲੇ ਨਮਸਤੰਗ ਅਭਰਨੇ ਨਮਸਤੰਗ ਅਮਰਨੇ ਨਮਸਤੰਗ ਜਰਾਰੰਗ ਨਮਸਤੰਗ ਗਿਰਤਾਰੰਗ ਨਮੋ ਸਰਬ ਧੰਦੇ ਨਮੋ ਸਤ ਬੰਧੇ ਨਮਸਤੰਗ ਨਿਰਸਾਖੇ ਨਮਸਤੰਗ ਨਿਰਬਾਕੇ ਨਮਸਤੰਗ ਰਹੀਮੇ ਨਮਸਤੰਗ ਕਰੀਮੇ ਨਮਸਤੰਗ ਅਨੰਤੇ ਨਮਸਤੰਗ ਮਹੰਤੇ ਨਮਸਤ ਰਾਗੇ ਨਮਸਤੰਗ ਸੁਹਾਗੇ ਨਮੋ ਸਰਬ ਸੋਖੰ ਨਮੋ ਸਰਬ ਪੋਖੰ ਨਮੋ ਸਰਬ ਕਰਤਾ ਨਮੋ ਸਰਬਹਰਤਾ ਨਮੋ ਜੋਗ ਜੋਗੇ ਨਮੋ ਭੋਗ ਭੋਗੇ ਨਮੋ ਸਰਬ ਦਿਆਲੇ ਨਮੋ ਸਰਪਾਲੇ ਚਾਚਰੀ ਛੰਦ ਤਵਾ ਪ੍ਰਸਾਦ ਅਰੂਪ ਹੈ ਅਨੂਪ ਹੈ ਅਜੂਬ ਹੈ ਅਭੂ ਹੈ ਅਲੇਖ ਹੈ ਅਭੇਖ ਹੈ ਨਾਮ ਹੈ ਅਕਾਮ ਹੈ ਅਤੇ ਹੈ ਅਭੇ ਹੈ ਅਜੀਤ ਹੈ ਪੀਤ ਹੈ ਤਿਰਮਾਨ ਨਿਧਾਨ ਤ੍ਰਿਵਰਗ ਹੈ ਅਸਰਗ ਹੈ ਅਨੀਲ ਹੈ ਅਨਾਦ ਹੈ ਅਜੇ ਹੈ ਅਜਾਦ ਹੈ ਅਜਨਮ ਹੈ ਅਵਰਨ ਹੈ ਭੂਤ ਹੈ ਅਭਰਨ ਹੈ ਅਗੰਜ ਹੈ ਭੰਜ ਹੈ ਝੂਜ ਹੈ ਅਚੰਜ ਹੈ ਅਮੀ ਕੈਰ ਵੀ ਕਹਿ ਧੰਦ ਹੈ ਬੰਦ ਹੈ ਨਿਰਭੂਜ ਹੈ ਸੂਜ ਹੈ ਅਕਾਲ ਹੈ ਅਜਾਲ ਹੈ ਅਲਾਹ ਹੈ ਅਜਾ ਹੈ ਅਨੰਤ ਹੈ ਮਹੰਤ ਹੈ ਅਲੀਕ ਹੈ ਨਿਰਸਰੀਕ ਹੈ ਨਿਰਡੰਬ ਹੈ ਅਸੰਭ ਹੈ ਅਗਮ ਹੈ ਅਜਮ ਹੈ ਅਭੂਤ ਹੈ ਅਛੂਤ ਹੈ ਅਲੋਕ ਹੈ ਅਸ਼ੋਕ ਹੈ ਅਕਰਮ ਹੈ ਅਪਰਮ ਹੈ ਅਜੀਤ ਹੈ ਪੀਤ ਹੈ ਅਬਾਹ ਹੈ ਅਗਾਹ ਹੈ ਅਮਾਨ ਹੈ ਨਿਧਾਨ ਹੈ ਅਨੇਕੈ ਫਿਰੇ ਕਹਿ ਭੁਜੰਗ ਪ੍ਰਿਆਤ ਛੰਦ ਨਮੋ ਸਰਮਾਨੇ ਸਮਸਤੇ ਨਿਧਾਨੇ ਨਮੋ ਦੇਵ ਦੇਵੇ ਭੇਖੀ ਭੇਵੇ ਨਮੋ ਕਾਲ ਕਾਲੇ ਨਮੋ ਸਰਪਾਲੇ ਨਮੋ ਸਰਬ ਗਾਉਣੇ ਨਮੋ ਸਰਭਾਉਣੇ ਅਨੰਗੀ ਨਾਥੇ ਨਰਸੰਗੀ ਪਰਮਾਥੇ ਨਮੋ ਭਾਨ ਭਾਨੇ ਨਮੋ ਮਾਨ ਮਾਨੇ ਨਮੋ ਚੰਦਰ ਚੰਦਰੇ ਨਮੋ ਭਾਨ ਭਾਨੇ ਨਮੋ ਗੀਤ ਗੀਤੇ ਨਮੋ ਤਾਨ ਤਾਨੇ ਨਮੋ ਨਿਰਤ ਨਿਰਤੇ ਨਮੋ ਨਾਦ ਨਾਦੇ ਨਮੋ ਭਾਨ ਭਾਨੇ ਨਮੋ ਬਾਦ ਬਾਦੇ ਅਨੰਗੀ ਅਨਾਮੇ ਸਮਸਤੀ ਸਰੂਪੇ ਪ੍ਰਭੰਗੀ ਪਰਮਾਥੇ ਸਮਸਤੀ ਵਿਭੂਤੇ ਕਲੰਕੰ ਬਿਨਾਨੇ ਕਲੰਗੀ ਸਰੂਪੇ ਨਮੋ ਰਾਜ ਰਾਜੇ ਸੁੰਗ ਪਰਮ ਰੂਪੇ ਨਮੋ ਜੋਗ ਜੋਗੇ ਸੁੰਗ ਪਰਮ ਸਿੱਧੇ ਨਮੋ ਰਾਜ ਰਾਜੇ ਸੁੰਗ ਪਰਮ ਬ੍ਰਿਧੇ ਨਮੋ ਸ਼ਸਤਰ ਪਾਨੇ ਨਮੋ ਅਸ਼ਤਰ ਮਾਨੇ ਨਮੋ ਪਰਮ ਗਿਆਤਾ ਨਮੋ ਲੋਕ ਮਾਤਾ ਭੇਖੀ ਅਭਰਮੀ ਅਭੋਗੀ ਅਭੋਗਤੇ ਨਮੋ ਜੋਗ ਜੋਗੇ ਸੁਰੰਗ ਪਰਮ ਜੁਗਤੇ ਨਮੋ ਨਿਤ ਨਾਰਾਇਣੇ ਕਰੂਰ ਕਰਮੇ ਨਮੋ ਪ੍ਰੇਤ ਅਪ੍ਰੇਤ ਦੇਵੇ ਸੁਧਰਮੇ ਨਮੋ ਰੋਗ ਹਰਤਾ ਨਮੋ ਰਾਗ ਰੂਪੇ ਨਮੋ ਰੋਗ ਹਰਤਾ ਨਮੋ ਰਾਗ ਰੂਪੇ ਨਮੋ ਸਾਹ ਸਾਹ ਨਮੋ ਭੂ ਭੂਪੇ
നമോ ദാന്താനെ നമോ മാനമാനെ നമോ രോഗരോഗേ നമ സംസനാനെ നമോ മന്ത്രമന്ത്രം നമോ ജന്ത്രയന്ത്രം നമോ ഇഷ്ടേ നമോ തന്ത്രതന്ത്രം സദാ സച്ചിദാനന്ദ സർവം പ്രണാശീ രുപേ രുപേ സമസ്തു നിവാസി സദാ സിദ്ധ ബുദ്ധ ബൃഹദ് കർത്ത ആദോ അർദം അഗം ഊഗർത്ത പരം പരം പരമേശ്വരം പ്രോഷപാലം സദാ സർവദാ സിദ്ധാതാ ദയാലം അഷേദീയ ബേദിയ നാമം അഗാമം സമസ്തോ പരാജി സമസ്തക്താമം തേരാ ജോവര ചാചരി ശാന്ത് ജലേ ഹ തലേ ഹ പീത ഹ അപേ ഹ പ്രഭു ഹ അജു ഹ അതേ സ പേ സ ഭുജംഗ പ്രയാത് ഛന്ദ് അഗാധ്യ ബാധയ നന്ദി സ്വരൂപേ നമോ സർവമാനേ സമസ്തേന്ദ്രനിധാനേ നമ സ്വം നിർനാഥേ നമസ്തമം പ്രമാഥേ നമസ്തമം അഗഞ്ജേ നമസ്തമം അപഞ്ജേ നമസ്തമം അകാലേ നമസ്തമം അപാലേ നമോ സർവദേശേ നമോ സർവേശേ നമോ രാജരാജേ നമോ സാജേ നമോ ശാഹേ നമോ മാഹമാഹേ നമോ ഗീത ഗീതേ നമോ പ്രീത പ്രീതേ നമോ രോഗരോഗേ നമോ സുഖ സുഖേ നമോ സർവരോഗേ നമോ സർവഭോഗേ നമോ സർവജീതം നമോ സർവീതം നമോ സർവജ്ഞാനം നമോ പരം താനം നമോ സർവമന്ത്രം നമോ സർവജന്ത്രം നമോ സർവദൃസ്സം നമോ സർവഗ്രസ്സം നമോ സർവരംഗേതരഭംഗീയനംഗേ നമോ ജീവ ജീവം നമോ ബീജ ബീജേ അഖിജയ ബിജയ സമസ്തം പ്രസജയ കൃപാലം സ്വരൂപേ കുഗർഭം പ്രണാസി സദാ സർവദാ ഹൃത്സിദ്ധം നിവാസി ചർപ്പട ശാന്ത ത്വ പ്രസാദ് അമൃത കർമ്മേ അമൃതധർമ്മേ അഖൽ ജോഗയാ ജല ഭോഗയാ ചല രാജയ അടൽ സാജയ അഖൽ സർവംഗല കർമ്മം സർവം ദാത സർവം ജ്ഞാത സർവം പാനേ സർവം മാനേ സർവം പ്രാണം സർവം ത്രാണം സർവം ഭുക്ത സർവം ജുഗത സർവം ദേവം സർവം പേവം സർവം കാലേ സർവം പാലേ റുവാൽ ശാന്ത ത്വ പ്രസാദ് ആദുർബനാദ്മൂർത്ത അജോൻ പുർഖപാര സർമാന്തർമാൻ ദേവ ഭേവാദുദാഹാര സർപാലക് സർവകാലക് സർവഗോപന കാല ജതർ തത്തർ വിരാജേവതുപ്രസാദാമഠാമന ജാജാഗരൂപരംഗന രേഖ ആദ് പ്രഖുദാർമൂർത്ത അജോൻ ആദ് അസേഖ് ദേ സ്വർണ പേ ജാഗരൂപരേഖന രാഗ ജതർ തത്തർ ദിശാ ബിസ വൈ ഫൈലോ അനുരാഗ നാം കാം ബിഹീൻ പേഖ താമുന ജായ സർവാൻ സർവതർമാൻ സദയമാന താഹേ

ਪਹਿਜੇ ਜਾਪ ਆਦ ਦੇਵ ਅਨਾਦ ਮੂਰਤ ਆਪੇ ਸਭਜੇ ਥਾਪ ਪਰਮ ਰੂਪ ਪੁਨੀਤ ਮੂਰਤ ਪੂਰਨ ਪੁਰਖ ਅਪਾਰ ਸਰਬ ਸਭ ਅਚਿਵ ਸਿਯਮ ਬਹੁਗਣ ਭੰਜਨ ਹਾਰ ਕਾਲਹੀਨ ਕਲਾ ਸੰਯੁਕਤ ਅਕਾਲ ਪੁਰਖ ਆਦੇਸ ਧਰਮ ਧਾਮ ਸੁ ਭਰਮ ਰਹਿਤਾ ਭੂਤ ਲਖ ਅਭੇਸ ਅੰਗ ਰਾਗ ਨਾਨੰਗ ਜਾ ਕੇ ਜਾਤ ਪਾਤ ਨਾਮ ਗਰਭ ਗੰਜਨ ਦੁਸ਼ਟ ਭੰਜਨ ਮੁਗਦਾਇਕਾਮ ਆਪ ਰੂਪ ਅਮੀਕ ਅਨੁਸਤ ਏਕ ਪੁਰਖ ਅਵਧੂਤ ਗਰਭ ਗੰਜਨ ਸਰਭੰਜਨਾਦ ਰੂਪ ਸੂਤ ਅੰਗਹੀਨ ਅਭੰਗਨਾਥ ਮੇਕ ਪੁਰਖ ਪਾਰ ਸਰਬ ਲਾਇਕ ਸਰਬ ਗਾਇਕ ਸਰਗੋ ਪ੍ਰਤਪਾਰ ਸਰਬਗੰਤਾ ਸਰਬੰਤਾ ਸਰਬਦੇ ਅਨਭੇਖ ਸਰਬ ਸ਼ਾਸਤ੍ਰ ਨਾ ਜਾਇ ਨਿਜ ਰੂਪ ਰੰਗ ਅਰੇਖ ਪਰਮ ਵੇਦ ਪੁਰਾਣ ਜਾ ਕੇ ਨੇਤ ਭਾਖਤ ਨਿਤ ਕੋਟ ਸਿਮਰਤ ਪੁਰਾਣ ਸ਼ਾਸਤ੍ਰ ਨਾ ਆਵਹਿ ਬਹੁ ਚਿੱਤ ਮਧੁਭਾਰ ਛੰਦ ਦਵਾ ਪ੍ਰਸਾਦ ਗੁਣਗਨ ਉਦਾਰ ਮਹਿਮਾ ਅਪਾਰ ਆਸਨ ਭੰਕੁਮਾ ਅਨੰਗ ਅਨੁਭਵ ਪ੍ਰਕਾਸ਼ ਨਿਸਦਨ ਆਨਾਸ ਆਜਾਨ ਬਾਹੋ ਸ਼ਾਹਾਨ ਸ਼ਾਹੋ ਰਾਜਾਨ ਰਾਜਭਾਨਾਨ ਭਾਨ ਦੇਵਾਨ ਦੇਵ ਉਪਮਾ ਮਹਾਨ ਇੰਦਰਾਨ ਇੰਦਰ ਬਾਲਾਨ ਬਾਰੰਕਾਰੰ ਕਾਲਾਨ ਕਾਲ ਆਨ ਅਨਭੂਦੰਗ ਆਭ ਅਭੰਗ ਗਦਮਿਤ ਪਾਰ ਗੁਣਗਨ ਉਦਾਰ ਮੁਨਗਨ ਪ੍ਰਣਾਮ ਨਿਰਭੈ ਕਾਮ ਅਦੁਤ ਪ੍ਰਚੰਡ ਮਿਤ ਗਤ ਅਖੰਡ ਆਲਿਸ ਕਰਮਾ ਦਰਸਿਆ ਧਰਮ ਸਰਵਾ ਪਰਨਾਢਿਆ

ਸਾਰੇ ਤੁਮ ਸਭ ਇਤੇ ਰਹਿਤ ਨਿਰਾਲਮ ਜਾਨਤ ਵੇਦ ਭੇਦਰ ਆਲਮ ਨਿਰੰਕਾਰ ਨਿਰਵਿਕਾਰ ਨਿਰਲੰਬ ਆਦ ਅਨੀਲ ਅਨਾਦ ਸੰਭ ਤਾਕਾ ਮੂੜ ਉਚਾਰਤ ਵਿਦਾ।

ਜੇਤੀ ਵਰਨਦ ਭਿੰਨ ਭਿੰਨ ਹੋਏ ਤੇਤੀ ਤੁਮਰਾ ਲਖਾ ਨਾ ਜਾਏ ਪਸਾਰਾ ਕਹੇ ਬਿਦ ਸਜਾ ਪ੍ਰਥਮ ਸੰਸਾਰਾ ਏਕੈ ਰੂਪ ਅਨੂਪ ਸਰੂਪਾ ਰੰਗ ਭਇਓ ਰਾਵ ਕਹੇ ਭੂਪਾ ਅੰਡ ਜੇਰ ਸੇਤ ਜਕੀਨੀ ਉਤਭੁਜ ਖਾਨ ਬਹੁ ਰਚਦੀਨੀ ਕਹੁ ਫੂਲ ਰਾਜਾ ਹਵ ਬੈਠਾ ਕਹੁ ਸਿਮਟ ਭਇਓ ਸੰਕਰੇ ਕੈਠਾ ਸਗਰੀ ਸ਼ਿਸ਼ਟ ਦਿਖਾਏ ਅਚੰਭਵਿਆ ਜੁਗਾ ਸਰੂਪ ਸਿਅੰ ਭਵ ਅਵਰਛਾ ਮੇਰੀ ਤੁਮ ਕਰੋ ਸਿੱਖ ਉਭਾਰਾ ਸਿੱਖ ਸੰਗਰੋ ਦੁਸ਼ਟ ਜਿਤੇ ਉਠਵਤ ਉਤ ਪਾਤਾ ਸਕਲ ਮਰੇਸ਼ ਕਰੋ ਰਣਗਾਤਾ ਜੀ ਅਸਤੁ ਤਵ ਸ਼ਰਣੀ ਪਰੇ ਤਿਨਕੇ ਦੁਸ਼ਟ ਦੁਖਿ ਹਵੇ ਮਰੇ ਪੁਰਖ ਜਮਨ ਭਗ ਪਰੇ ਤਿਹਾਰੇ ਤਿਨਕੇ ਤੁਮ ਸੰਕਟ ਸਭ ਠਾਰੇ ਜੋ ਕਲ ਕੋਈ ਕਬਾਰ ਧਿਆ ਹੈ ਤਾਂ ਕਿ ਕਾਲ ਨਿਕਟ ਲਹਿ ਐ ਹੈ ਰੱਛਾ ਹੋਏ ਤਾਂ ਇਹ ਸਭ ਕਾਲਾ ਦੁਸ਼ਟ ਅਰਿਸ਼ਟ ਠਰੇ ਤਤਕਾਲਾ ਕਿਰਪਾ ਦੁਸ਼ਟਨ ਜਾਹੇ ਨਿਹਰ ਹੋ ਤਾਂ ਕਿ ਤਾਪ ਤਨਕ ਮੈਂ ਹਰੋ ਰਿੱਧ ਸਿੱਧ ਕਰਮੋ ਸਭ ਹੋਈ ਦੁਸ਼ਟ ਛਾ ਸ਼ਬ ਸਕੇ ਨ ਕੋਈ ਏਕ ਵਾਰ ਜਿਨ ਤੁਮੇ ਸੰਭਾਰਾ ਕਾਲ ਫਾਸਤੇ ਤਾਹੇ ਉਭਾਰਾ ਜਿਨਰ ਨਾਮ ਤਿਹਾਰ ਹੁ ਕਹਾ ਦਾਰ ਦੁਸ਼ਟ ਦੋਖ ਤੇ ਰਹਾ ਖੜਕੇਤ ਮੈਂ ਸਰਨ ਤਿਹਾਰੀ ਆਪ ਹਾਦਲ ਉਭਾਰੀ ਸਰਬ ਠੌਰ ਮੋਹ ਸਹਾਈ ਦੁਸ਼ਟ ਦੋਖ ਤੇ ਲਿਹੋ ਬਚਾਈ ਕਿਰਪਾ ਕਰੀ ਹੰਬਰ ਜਗ ਮਾਤਾ ਗ੍ਰੰਥ ਕਰਾ ਪੂਰਨ ਸੁਬਰਾਤਾ ਕਿਰਪ ਸਗਲ ਦੇ ਕੋ ਹਰਤਾ ਦੁਸ਼ਟ ਦੁਖੀਆਂ ਨੂੰ ਖੁਸ਼ ਹੈ ਕਰਤਾ ਸ੍ਰੀ ਅਸੁਜ ਭਏ ਦਿਆਲਾ ਪੂਰਨ ਕਰਾ ਗ੍ਰੰਥ ਤਾਲਾ ਮਨ ਵਾਂਛਤ ਬਲ ਪਾਵੈ ਸੋਹੀ ਦੁਖ ਨਾ ਤਸੇ ਬਿਆਪਤ ਕੋਈ ਅੜਲ ਸੁਨੇ ਗੁੰਗ ਜੋ ਜਾਹੇ ਸੁਰਸ ਨਾ ਪਾਵਈ ਸੁਨੇ ਮੂੜ ਚਿਤ ਲਾਏ ਚਤੁਰਤਾ ਆਵਈ ਦੁਖ ਦਰਦ ਭਾਉ ਨਿਕਟਾ ਤਿੰਨਰ ਕੇਰ ਹੈ ਉਹ ਜੋ ਜਾਕੀ ਇੱਕ ਵਾਰ ਚਾਪਈ ਕੋ ਕਹਾ ਹੈ ਚਾਪਈ ਸਮਤ ਸਤਰਾ ਸਹਿਸ ਭਣਿਜੈ ਅਰਧ ਸਹਿਸਵਨ ਤੇਨ ਕਹਿਜੈ ਭਾਦਰ ਸੁਧੀ ਅਸ਼ਟਮੀ ਰਵਾਰਾ ਤੀਰ ਸਦਰਵ ਗ੍ਰੰਥ ਸੁਧਾਰਾ ਸਵਈਆ ਪਾਏ ਗਹੇ ਜਬਤੇ ਤੁਮਰੇ ਤਬਤੇ ਕਹੁ ਆਖ ਤਰੇ ਨਹੀਂ ਆਨਿਓ ਰਾਮ ਰਹੀਮ ਪੁਰਾਨ ਕੁਰਾਨ ਅਨੇਕ ਕਹੇ ਮਤ ਏਕ ਨਾ ਮਾਨਿਓ ਸਿਮਰਤ ਸ਼ਾਸਤਰ ਵੇਦ ਸਵੈ ਭੇਦ ਕਹਿ ਮੇਕ ਨਾ ਜਾਣਿਓ

ਗੁਰ ਪ੍ਰਸਾਦ ਆਨੰਦ ਭਇਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ ਸਤਿਗੁਰਤਾ ਪਾਇਆ ਸਹਿਜ ਸੇਤੀ ਮਨ ਵਜੀਆਂ ਵਾਧਾਈਆਂ ਰਾਗ ਰਤਨ ਪਰਵਾਰ ਭਰੀਆਂ ਸ਼ਬਦ ਗਾਵਨ ਆਈਆਂ ਸ਼ਬਦੋ ਤਾਂ ਗਾਵੋ ਹਰੀ ਕੇ ਰਾਮਨ ਜਨੀ ਵਸਾਇਆ ਕਹਿ ਰਾਨਕ ਆਨੰਦ ਹੋਆ ਸਤਿਗੁਰੂ ਮੈਂ ਪਾਇਆ ਏ ਮਨ ਮੇਰਿਆ ਤੂੰ ਸਦਾ ਰਹੋ ਹਰ ਨਾਲੇ ਹਰ ਨਾਲ ਰਹੋ ਤੂੰ ਮਨ ਮੇਰੇ ਦੁੱਖ ਸਭ ਵਿਸਾਰਨਾ ਅੰਗੀਕਾਰੋ ਕਰੇ ਤੇਰਾ ਕਾਰਜ ਸਭ ਸਵਾਰਨਾ ਸਭਨਾ ਗੱਲਾਂ ਸਮਰੱਥ ਸੁਮਾਮੀ ਸੋ ਕਿਉਂ ਮਨੋ ਵਿਸਾਰੇ ਕਹਿ ਨਾਨਕ ਮਨ ਮੇਰੇ ਸਦਾ ਰਹੋ ਹਰ ਨਾਲੇ ਸਾਚੇ ਸਾਹਿਬ ਕਿਆ ਨਾਹੀ ਕਰ ਤੇਰਾ ਕਰਤਾ ਤੇਰਾ ਸਭ ਕੁਛ ਹੈ ਜਿਸਦੇ ਸੋ ਪਾਵੇ ਸਦਾ ਸਿਫਤ ਸਲਾਹ ਤੇਰੀ ਨਾ ਮਨ ਵਸਾਵੇ ਨਾਮ ਜਿਨ ਕਹਿ ਮਨ ਵਸਿਆ ਵਾਜੇ ਸ਼ਬਦ ਘਨੇਰੇ ਕਹੇ ਨਾਨਕ ਸੱਚੇ ਸਾਹਿਬ ਕਿਆ ਨਾਹੀ ਘਰ ਤੇਰਾ ਸਾਚਾ ਨਾਮ ਮੇਰਾ ਆਧਾਰੋ ਸਾਚ ਨਾਮ ਆਧਾਰ ਮੇਰਾ ਜਿਨ ਭੁੱਖਾਂ ਸਭ ਗਵਾਈਆਂ ਕਰਸਾਂਤ ਸੁਖਮਨ ਆਏ ਵਸਿਆ ਜਿਨ ਇੱਛਾ ਸਭ ਪੁਜਾਈਆਂ ਸਦਾ ਕੁਰਬਾਨ ਕੀਤਾ ਗੁਰੂ ਬਿਟਹੋ ਜਿਸ ਦੀਆਂ ਇਹ ਵਡਿਆਈਆਂ ਕਹੇ ਨਾਨਕ ਸੁਣੋ ਸੰਤੋ ਸਭ ਤਰੋ ਬਿਆਰੋ ਸਾਚਾ ਨਾਮ ਮੇਰਾ ਆਧਾਰੋ ਵਾਜੇ ਪੰਜ ਸ਼ਬਦ ਤੇ ਘਰ ਸੁਭਾਗੇ ਸ਼ਬਦ ਵਾਜੇ ਕਲਾ ਜਿਤ ਕਰ ਧਾਰੀਆ ਪੰਜ ਦੂਤ ਵਾਸ ਕੀਤੇ ਕਾਲ ਕੰਟਕ ਮਾਰਿਆ ਤੁਰ ਕਰਮ ਪਾਇਆ ਤੁਧ ਜਨ ਗਾਵੋ ਸੇ ਨਾਮ ਹਰ ਕੇ ਲਾਗੇ ਕਹਿ ਨਾਨਕ ਤੈ ਸੁਖ ਹੋਵਾ ਤਿਤ ਕਰ ਅਨੰਦ ਵਾਜੇ ਸਾਚੀ ਲਵੈ ਬਿਨ ਦੇਹ ਨਿਮਾਣੀ ਦੇਹ ਨਿਮਾਣੀ ਲਵੈ ਬਾਜੋ ਕਿਆ ਕਰੇ ਵੇ ਛਾਰੀਆ ਤਬਾ ਸਿਮਰਤ ਕੋਏ ਨਾਹੀਂ

ਮੈਂ ਆਨੰਦ ਗੁਰੂ ਤੇ ਜਾਣਿਆ ਆਨੰਦ ਸਾਹਿਬ ਗੁਰੂ ਤੇ ਕਿਰਪਾ ਕਰੇ ਪਿਆਰਿਆ ਕਰ ਕਿਰਪਾ ਕਿਲੇ ਕੰਡ ਕੱਟੇ ਗਿਆਨ ਅੰਜਨ ਸਾਰਿਆ ਅੰਦਰੋਂ ਜਨਗਾ ਮੋਹ ਤੁੱਟਾ ਦਿਨਗਾ ਸ਼ਬਦ ਸੱਚਾ ਸਵਾਰਿਆ ਕਹੇ ਨਾਨਕ ਇਹੋ ਆਨੰਦ ਹੈ ਆਨੰਦ ਗੁਰ ਤੇ ਜਾਣਿਆ ਬਾਬਾ ਜਿਸ ਨੂੰ ਜੇ ਸੋਈ ਜਨ ਪਾਵੇ ਪਾਵੇ ਤਾਂ ਸੋ ਜਨ ਦੇ ਜਿਸ ਨੂੰ ਹੋਰ ਗਿਆ ਕਰੇ ਵਿਚਾਰਿਆ ਇੱਕ ਭਰਮ ਭੁੱਲੇ ਫਿਰੇ ਦਹਿ ਦਿਸਕ ਨਾਮ ਲਾਗ ਸਵਾਰਿਆ ਗੁਰਪ੍ਰਸਾਦ ਹੀ ਮਨ ਭਇਆ ਨਿਰਮਲ ਜਿੰਨਾ ਭਾਣਾ ਭਾਵੇ ਕਹੇ ਨਾਨ ਜਿਸ ਦੇ ਪਿਆਰੇ ਸੋਏ ਜਨ ਪਾਵੇ ਆਵੋ ਸੰਤ ਪਿਆਰੇ ਹੋ ਅਗਤ ਕੀ ਕਰੇ ਕਹਾਣੀ ਕਰੇ ਕਹਾਣੀ ਅਕਥ ਕੇਰੀ ਕਿਤ ਦੁਬਾਰੇ ਪਾਈਐ ਤਨ ਮਨ ਤਨ ਸਭ ਸੋਮ ਗੁਰ ਕੋ ਹੁਕਮ ਮੰਨਿਆ ਪਾਈਐ ਹੁਕਮ ਮੰਨਿਓ ਗੁਰੂ ਕੇਰਾ ਗਾਵੋ ਸੱਚੀ ਬਾਣੀ ਕਹੇ ਨਾਨਕ ਸੁਣੋ ਸੰਤੋ ਕਥਿਓ ਅਗਤ ਕਹਾਣੀ ਇਹ ਮਨ ਚੰਚਲਾ ਚਤੁਰਾਈ ਕਿਨੇ ਨਾ ਪਾਇਆ ਚਤੁਰਾਈ ਨਾ ਪਾਇਆ ਕਿਨੇ ਤੂੰ ਸੁਣ ਮਨ ਮੇਰਿਆ ਇਹ ਮਾਇਆ ਮੋਹਣੀ ਜਨੇ ਪਰਮ ਭੁਲਾਇਆ ਮਾਇਆ ਤਾਂ ਮੋਹਣੀ ਤਨੇ ਕੀਤੀ ਜਿੰਠ ਗੌਲੀ ਪਾਈਆ ਕੁਰਬਾਨ ਕੀਤਾ ਤਸੈ ਬਿਟੋ ਜਨਮੋ ਮਿਠਾ ਲਾਇਆ ਕਹੇ ਨਾਨਕ ਮਨ ਚੰਚਲ ਚਤੁਰਾਈ ਕਿਨੇ ਨਾ ਪਾਇਆ ਇਹ ਮਨ ਪਿਆਰਿਆ ਤੂੰ ਸਦਾ ਸੱਚ ਸੰਭਾਲੇ ਕੁਟੰਬ ਤੂੰ ਜੇ ਦੇਖਦਾ ਚੱਲੇ ਨਾ ਹੀ ਤੇਰੇ ਨਾਲੇ ਸਾ ਤੇਰੇ ਚੱਲੇ ਨਾ ਹੀ ਇਸ ਨਾਲ ਕਿਉਂ ਚਿਤ ਲਾਈਏ ਐਸਾ ਕੰਮ ਮੁੱਲੇ ਨਾ ਖਿੱਚਿਆ ਜਿਤ ਅੰਤ ਪਛੋਤ ਆਈਏ ਸਤਿਗੁਰੂ ਕਾ ਉਪਦੇਸ਼ ਸੁਣ ਤੂੰ ਹੋਵੇ ਤੇਰੇ ਨਾਲੇ ਕਹੇ ਨਾਨਕ ਮਨ ਪਿਆਰੇ ਤੂੰ ਸਦਾ ਸੱਚ ਸੰਭਾਲੇ ਅਗੰਮ ਅਗੋਚਰਾ ਤੇਰਾ ਅੰਤ ਨਾ ਪਾਇਆ ਅੰਤੋਂ ਨਾ ਪਾਇਆ ਕਿਨੈ ਤੇਰਾ ਆਪਣਾ ਆਪ ਤੂੰ ਜਾਣ ਹੈ ਜੀ ਜਨ ਸਭ ਖੇਲ ਤੇਰਾ ਕਿਆ ਕੋ ਆਖ ਵਖਾਣ ਹੈ ਆਖੇ ਤਾਂ ਵੇਖੇ ਸਭ ਤੂੰ ਹੈ ਜਨ ਜਗਤ ਉਪਾਇਆ ਕਹੇ ਨਾਨਕ ਤੂੰ ਸਦਾ ਅਗੰਮ ਹੈ ਤੇਰਾ ਅੰਤ ਨਾ ਪਾਇਆ ਸੁਰ ਨਾਰ ਮੁਨ ਜਨ ਅੰਮ੍ਰਿਤ ਖੋਜਦੇ ਸੋ ਅੰਮ੍ਰਿਤ ਗੁਰ ਤੇ ਪਾਇਆ ਪਾਇਆ ਅੰਮ੍ਰਿਤ ਗੁਰ ਕਿਰਪਾ ਕਿੰਨੀ ਸੱਚਾ ਮਨ ਵਸਾਇਆ ਜੀ ਜਨ ਸਭ ਤੂੰ ਉਪਾਇਕ ਵੇਖ ਪਰਸਨ ਆਇਆ ਲਭ ਲੁਭ ਅਹੰਕਾਰ ਚੁੱਕਾ ਸਤਿਗੁਰੂ ਭਲਾ ਪਾਇਆ ਕਹੇ ਨਾਨ ਸੁਣਾ ਤੁੱਠਾ ਤੇਰਾ ਅੰਮ੍ਰਿਤ ਗੁਰ ਤੇ ਪਾਇਆ ਭਗਤਾਂ ਕੀ ਚਾਲ ਨਿਰਾਲੀ ਚਾਲਾ ਨਿਰਾਲੀ ਭਗਤਾਂ ਕੇਰੀ ਬਿਖਮ ਮਾਰਗ ਚੱਲਣਾ ਲਭ ਲੁਭ ਅਹੰਕਾਰ ਤਾਜ ਤਰਸ਼ਨਾ ਬਹੁਤ ਨਾਹੀਂ ਬੋਲਣਾ ਖਜੋ ਤਿੱਖੀ ਵਾਲੋ ਨਿੱਖੀ ਏਤ ਮਾਰਗ ਜਾਣਾ ਗੁਰਪ੍ਰਸਾਦੀ ਜਿਨੀ ਆਪ ਤਜਰਵਾਸਨਾ ਸਮਾਣੀ ਕਹੇ ਨਾਨਕ ਚਾਲ ਭਗਤਾਂ ਜੁਗ ਹੋ ਜੁਗ ਨਿਰਾਲੀ ਜਿਉਂ ਤੂੰ ਚਲਾਏ ਤਿਵ ਚੱਲੇ ਸਵਾਮੀ ਹੋਰ ਕਿਹਾ ਜਾਣਾ ਗੁਣ ਤੇਰੇ ਜਿਬ ਤੂੰ ਚਲਾਏ ਤਵੇ ਚੱਲੇ ਜਿੰਨਾ ਮਾਰਗ ਪਾਵਹੇ ਕਰ ਕਿਰਪਾ ਜਿਨ ਨਾਮ ਲਾਏ ਸੇ ਹਰ ਹਰ ਸਦਾ ਧਿਆਵਹੇ ਜਿਸ ਨੂੰ ਕਥਾ ਸੁਣਾਏ ਆਪਣੀ ਸੇ ਗੁਰਦੁਆਰੇ ਸੁਖ ਪਾਵਹੇ ਕਹੇ ਨਾਨਕ ਸੱਚੇ ਸਾਹਿਬ ਜੋ ਭਾਵੇ ਤਵੇ ਚਲਾਵਹੇ ਇਹ ਸੋਹਿਲਾ ਸ਼ਬਦ ਸੁਹਾਵਾ ਸ਼ਬਦੋ ਸੁਹਾਵਾ ਸਦਾ ਸੋਹਿਲਾ ਸਤਿਗੁਰੂ ਸੁਣਾਇਆ ਇਹ ਦਿਨ ਗਏ ਮਨ ਵਸਿਆ ਜਿਨ ਧਰੋਂ ਲਿਖਿਆ ਆਇਆ ਇੱਕ ਫਿਰੇ ਘਨੇਰੇ ਕਰੇ ਗੱਲਾਂ ਗੱਲੀ ਕਿਨੇ ਨਾ ਪਾਇਆ ਕਹੇ ਨਾਨਕ ਸ਼ਬਦ ਸੋਹਿਲਾ ਸਤਿਗੁਰੂ ਸੁਣਾਇਆ ਪਵਿੱਤਰੇ ਸੇ ਜਨਾ ਜਿਨੇ ਹਰ ਧਿਆਇਆ ਹਰ ਧਿਆਇਆ ਪਵਿੱਤਰੇ ਗੁਰਮੁਖ ਜੀ ਨੇ ਧਿਆਇਆ ਪਵਿੱਤਰ ਮਾਤਾ ਪਿਤਾ ਕੁਟੰਬ ਸਹਿਤ ਸਿਉਂ ਪ੍ਰਿਤ ਸੰਗਤ ਸਭਾਈਆ ਕਹਿਦੇ ਪਵਿੱਤਰ ਸੁਣਦੇ ਪਵਿੱਤਰ ਸੇ ਪਵਿੱਤਰ ਜਿਨੀ ਮਨ ਵਸਾਇਆ ਕਹੇ ਨਾਨਕ ਸੇ ਪਵਿੱਤਰ ਜਿਨੀ ਗੁਰਮੁਖ ਹਰ ਹਰ ਧਿਆਇਆ ਕਰਮੀ ਸਹਿਜ ਨਾ ਉਪਜੈ ਤਿਨ ਸਹਿਜੈ ਸਹਿਸਾ ਨਾ ਜਾਏ ਸਹਿਸਾ ਕਿਤੇ ਸੰਜਮ ਰਹੇ ਕਰਮ ਕਮਾਏ ਸਹਿਸੇ ਜਿਉ ਮਲੀਨ ਹੈ ਕਿ ਸੰਜਮ ਧੋਤਾ ਜਾਏ ਮਨ ਧੋਵੋ ਸ਼ਬਦ ਲਾ ਗੁਹਰ ਸਿਉਂ ਰਹਾਓ ਚਿਤ ਲਾਏ ਕਹੇ ਨਾਨਕ ਗੁਰ ਪ੍ਰਸਾਦੀ ਸਹਿਜ ਉਪਜੈ ਇਹ ਸਹਿਸਾ ਅਜਾਏ ਜੀਉ ਮੈਲੇ ਬਾਹਰੋਂ ਨਿਰਮਲ ਬਾਹਰੋਂ ਨਿਰਮਲ ਜੀਉ ਤੇ ਮੈਲੇ ਤਿੰਨੀ ਜਨਮ ਜੁਏ ਹਾਰਿਆ ਇਹ ਤਿਸਨਾ ਵੱਡਾ ਰੋਗ ਲੱਗਾ ਮਰਨ ਮਨੋਂ ਵੇ ਸਾਰਿਆ ਵੇਦਾ ਮੈਂ ਨਾਮ ਉੱਤਮ ਸੋ ਸੁਣੇ ਨਾ ਫਿਰੇ ਜੋ ਬੇਥਾ ਲਿਆ ਕਹੇ ਨਾਨਕ ਜਿਨ ਸੱਚ ਤਜਿਆ ਕੂੜੇ ਲਾ ਗਏ ਤਿੰਨੇ ਜਨਮ ਜੁਏ ਹਾਰਿਆ ਜੀਓ ਨਿਰਮਲ ਬਾਹਰੋਂ ਨਿਰਮਲ ਬਾਹਰੋਂ ਤਾਂ ਨਿਰਮਲ ਜੀਓ ਨਿਰਮਲ ਸਤਿਗੁਰ ਤੇ ਕਰਨੀ ਕਮਾਣੀ ਕੂੜ ਕੀ ਸੋਏ ਪਹੁੰਚੇ ਨਾ ਹੀ ਮਨਸਾ ਸੱਸ ਮਾਣੀ ਜਨਮ ਰਤਨ ਜਿਨੀ ਖੱਟਿਆ ਭਲੇ ਸੇਵਨ ਜਾਰੇ ਕਹੇ ਨਾਨਕ ਜਿਨ ਮਨ ਨਿਰਮਲ ਸਦਾ ਰਹੇ ਹੈ ਗੁਰੂ ਨਾਲੇ ਜੇ ਕੋ ਸੇ ਗੁਰੂ ਸੇਤੀ ਸਨਮੁਖ ਹੋਵੇ ਹੋਵੇ ਤਾਂ ਸਨਮੁਖ ਸੇ ਕੋਈ ਜੀਵ ਰਹੇ ਗੁਰੂ ਨਾਲੇ ਗੁਰ ਕਹਿ ਚਰਨ ਹਿਰਦੇ ਤਿਆਏ ਅੰਤਰਾਤ ਮੈਂ ਸੰਭਾਲੇ ਆਪ ਛੱਡ ਸਦਾ ਰਹੇ ਪਰਨੇ ਗੁਰਬਿਨ ਅਵਰ ਨਾ ਜਾਣੇ ਕੋਏ ਕਹੇ ਨਾਨਕ ਸੁਣੋ ਸੰਤੋ ਸੋ ਸਿੱਖ ਸਨਮੁਖ ਹੋਏ ਜੇ ਕੋ ਗੁਰ ਤੇ ਬੇਮੁਖ ਹੋਵੇ ਬਿਨ ਬਿਨ ਸਤਿਗੁਰ ਮੁਕਤ ਨਾ ਪਾਵੇ ਪਾਵੇ ਮੁਕਤ ਨਾ ਹੋਰ ਥੇ ਕੋਈ ਪਿੱਛੋਂ ਵੇਖੀਆਂ ਜਾਏ ਅਨੇਕ ਜੁਨੀ ਭਰਮ ਆਵੇ ਬਿਨ ਸਤਿਗੁਰ ਮੁਕਤ ਨਾ ਪਾਏ ਫਿਰ ਮੁਕਤ ਪਾਏ ਲਾਗ ਚਰਨੀ ਸਤਿਗੁਰੂ ਸ਼ਬਦ ਸੁਣਾਏ ਕਹੇ ਨਾਨਕ ਵਿਚਾਰ ਦੇਖੋ ਬਿਨ ਸਤਿਗੁਰ ਮੁਕਤ ਨਾ ਪਾਏ ਆਪ ਹੋ ਸਿੱਖ ਸਤਿਗੁਰੂ ਕੇ ਪਿਆਰੇ ਹੋ ਗਾਵੋ ਸੱਚੀ ਬਾਣੀ ਬਾਣੀ ਤਾਂ ਗਾਵੋ ਗੁਰੂ ਕੇਰੀ ਬਾਣੀ ਆ ਸਿਰ ਬਾਣੀ ਜਿਨ ਕਹੋ ਨਦਰ ਕਰਮ ਹੋਵੇ
ਹੇ ਹਿਰਦੈ ਤਿਨ ਅਸਮਾਣੀ ਪੀਵੋ ਅੰਮ੍ਰਿਤ ਸਦਾ ਰਹ ਹਰ ਰੰਗ ਜਪਿਓ ਸਾਰੰਗ ਬਾਣੀ ਕਹੇ ਨਾਨਕ ਸਦਾ ਗਾਵੋ ਇਹ ਸੱਚੀ ਬਾਣੀ ਸਤਿਗੁਰੂ ਬਿਨਾਂ ਹੋਰ ਗੱਚੀ ਹੈ ਬਾਣੀ ਬਾਣੀ ਤਾਂ ਗੱਚੀ ਸਤਿਗੁਰੂ ਬਾਜੋ ਹੋਰ ਗੱਚੀ ਬਾਣੀ ਕਹਿੰਦੇ ਗਜੇ ਸੁਣਦੇ ਗਚੇ ਗਚੀ ਆਗ ਮਖਾਣੀ ਹਰ ਹਰ ਨਿਤ ਕਰੇ ਰਸਨਾ ਕਹਿਆ ਕਛੂ ਨਾ ਜਾਣੀ ਚਿਤ ਜਨ ਕਾ ਹਿਰ ਲਿਆ ਮਾਇਆ ਬੋਲਣ ਪੈਰ ਵਾਣੀ ਕਹਿ ਨਾਨਕ ਹਿਰ ਜਨ ਕਾ ਹਿਰ ਲਿਆ ਚਿਤ ਜਨ ਕਾ ਹਿਰ ਲਿਆ ਮਾਇਆ ਬੋਲਣ ਪੈਰ ਵਾਣੀ ਕਹਿ ਨਾਨਕ ਸਤਿਗੁਰੂ ਬਾਜੋ ਹੋਰ ਕੱਚੀ ਬਾਣੀ ਗੁਰਗਾ ਸ਼ਬਦ ਰਤਨ ਹੈ ਹੀਰੇ ਜਿਤ ਜੜਾਓ ਸ਼ਬਦ ਰਤਨ ਜਨ ਮਨ ਲਾਗਾ ਇਹ ਹੋਆ ਸਮਾਓ ਸ਼ਬਦ ਸਿੱਤੀ ਮਨ ਮਿਲਿਆ।

ਜਦੋਂ ਮੈਂ ਪ੍ਰਤਵਾਲ ਕਰੇ ਸੋ ਕਿਉਂ ਮਨੋ ਵਿਸਾਰੀਆ ਹੈ, ਮਨੋ ਕਿਉਂ ਵਿਸਾਰੀਆ, ਏਵੜ ਦਾਤਾ ਜੇ ਅਗਰ ਮੈਂ ਆਹਾਰ ਪਹੁੰਚਾਵੇ। ਉਸ ਨੂੰ ਕਿਹ ਪੋਏ ਨਾ ਸਕੀ ਜਿਸ ਨੂੰ ਆਪਣੀ ਲਿਵ ਲਾਵੇ, ਆਪਣੀ ਲਿਵ ਆਪੇ ਲਾਏ, ਗੁਰਮੁਖ ਸਦਾ ਸੰਭਾਲੀਐ, ਕਹਿ ਨਾਨਕ ਏਵੜ ਦਾਤਾ ਸੋ ਕਿਉਂ ਮਨੋ ਵਿਸਾਰੀਐ। ਜੈਸੀ ਅਗਨ ਉਧਰ ਮੈਂ ਤੈਸੀ ਬਾਹਰ ਮਾਇਆ, ਮਾਇਆ ਅਗਨ ਸਭ ਇੱਕੋ ਜਿਹੀ ਕਰਤਾ ਖੇਲ ਰਛਾਇਆ, ਜਤ ਸੁਭਾਣਾ ਤਾਂ ਜੰਮਿਆ ਪਰਿਵਾਰ ਭਰਾ ਪਾਇਆ, ਲਿਵ ਛੁਟਕੀ ਲੱਗੀ ਤ੍ਰਿਸ਼ਨਾ, ਮਾਇਆ ਅਮਰ ਵਰਤਾਇਆ, ਇਹ ਮਾਇਆ ਜਿਤ ਹਰ ਵਿਸਰੈ, ਮੋਹ ਉਪਜੈ ਭਾਉ ਦੂਜਾ ਲਾਇਆ, ਕਹੇ ਨਾਨ ਗੁਰਪ੍ਰਸਾਦੀ ਜਿਨਾ ਲਿਵ ਲਾਗੀ ਤਿੰਨੀ ਵਿੱਚੇ ਮਾਇਆ ਪਾਇਆ। ਰਾਬ ਅਮੁੱਲਕ ਹੈ ਮੁੱਲ ਨਾ ਪਾਇਆ ਜਾਏ, ਮੁੱਲ ਨਾ ਪਾਇਆ ਜਾਏ, ਕਿਸੇ ਬਿੱਟ ਹੋ ਰਹੇ ਲੋਕ ਮਿਲ ਲਾਏ, ਐਸਾ ਸਤਿਗੁਰ ਜੈ ਮਿਲਾਇ ਤੇ ਸਾਨੂੰ ਸਿਰ ਸੌਂਪੀਏ ਵਿੱਚੋਂ ਆਪ ਜਾਏ, ਜਿਸਦਾ ਜੀਉ ਤਿਸ ਮਿਲ ਰਹੇ ਹਰ ਵਸੈ ਮਨ ਆਏ। ਹਰਾਪ ਅਮਲਖ ਹੈ ਭਾਗ ਤਿਨਾ ਕੇ ਨਾਨਕਾ ਜਿਨ ਹਰ ਪੱਲੇ ਪਾਏ, ਹਰ ਰਾਸ ਮੇਰੀ ਮਨ ਮਨਜਾਰਾ, ਹਰ ਰਾਸ ਮੇਰੀ ਮਨ ਮਨਜਾਰਾ, ਸਤਿਗੁਰ ਤੇ ਰਾਹ ਜਾਣੀ, ਹਰ ਹਰ ਨਿਤ ਜਪਿਓ ਜੀਓ ਲਾਹ ਖਟਿਓ ਦਿਹਾੜੀ, ਇਹ ਤਨ ਤਿਨਾ ਮਿਲਿਆ ਜਿਨ ਹਰਾ ਪੇ ਭਾਣਾ, ਕਹੇ ਨਾਨਕ ਰਾਸ ਮੇਰੀ ਮਨ ਹੋਆ ਬੰਜਾਰਾ, ਇਹ ਰਸਨਾ ਤੂੰ ਅੰਦਰ ਸਰਾਚ ਰਹੀ, ਤੇਰੀ ਪਿਆਸ ਨਾ ਜਾਏ, ਪਿਆਸ ਨਾ ਜਾਏ, ਹੋਰ ਕਿਤਾ ਜਿਜਰ ਹਰ ਰਸ ਪੱਲੇ ਨਾ ਪਾਏ, ਹਰਸ ਪਾਏ ਪੱਲੇ ਪੀਏ, ਹਰਸ ਬਹੁੜਨ ਤ੍ਰਿਸ਼ਨਾ ਲਾਗੇ ਆਏ, ਇਹੋ ਰਸ ਕਰਮੀ ਪਾਈਐ, ਸਤਿਗੁਰ ਮਿਲਿਆ ਜਿਸ ਆਏ, ਕਹੇ ਨਾਨਕ ਹੋਰ ਆਨ ਰਾਸਾ ਵੀ ਸਰੇ ਜਾ ਹਰ ਵਾਸਾ ਮਨ ਆਏ, ਇਹ ਸਰੀ ਰਾ ਮੇਰਿਆ ਹਰ ਤੂੰ ਮੈਂ ਜੋਤ ਰੱਖੀ, ਤਾਂ ਤੂੰ ਜਗ ਮੈਂ ਆਇਆ, ਹਰ ਜੋਤ ਰੱਖੀ ਤੁਦ ਵਿੱਚ ਤਾਂ ਤੂੰ ਜਗ ਮੈਂ ਆਇਆ, ਹਰ ਆਪੇ ਮਾਤਾ ਆਪੇ ਪਿਤਾ, ਜਿਨ ਜਿਉ ਉਪਾਏ ਜਗ ਦਿਖਾਇਆ, ਗੁਰਪ੍ਰਸਾਦੀ ਬੁੱਝਿਆ ਤਾਂ ਚਲਤ ਹੋਆ ਚਲਤ ਨਦਰੀ ਆਇਆ, ਕਹੇ ਨਾਨਕ ਸ਼ਿਸ਼ਕਾ ਮੂਹ ਰਚਿਆ ਜੋਤ ਰਾਖੀ, ਤਾਂ ਤੂੰ ਜਗ ਮੈਂ ਆਇਆ। ਮਨ ਚਾਓ ਭਇਆ ਪ੍ਰਭ ਆਗਮ ਸੁਣਿਆ, ਹਰ ਮੰਗਲ ਗਾਓ ਸਖੀ ਕਰੇ ਮੰਦਰ ਬਣਿਆ, ਹਰ ਗਾਓ ਮੰਗਲ ਸਖੀਏ ਸੋਗ ਦੁੱਖ ਨਾ ਵਿਆਪੇ, ਗੁਰ ਚਰਨ ਲਾਗੇ ਦਿਨ ਸੁਭਾਗੇ ਆਪਣਾ ਫਿਰ ਜਾਪਾਏ, ਅਨਹਤ ਬਾਣੀ ਗੁਰੂ ਸ਼ਬਦ ਜਾਣੀ, ਹਰ ਨਾਮ ਹਰਸ ਭੋਗੋ, ਕਹੇ ਨਾਨਕ ਪ੍ਰਭਾਵ ਮਿਲਿਆ ਕਰਨ ਕਾਰਨ ਜੋਗੋ, ਇਹ ਸਰੀਰਾ ਮੇਰਿਆ ਇਸ ਜਗ ਮੈਂ ਆਏ, ਕਹਿ ਕਿਆ ਤੁਧ ਕਰਮ ਕਮਾਇਆ, ਕੇ ਕਰਮ ਕਮਾਇਆ ਤੁਧ ਸਰੀਰਾ, ਜਾ ਤੂੰ ਜਗ ਮੈਂ ਆਇਆ, ਜਿਨ ਹਰ ਤੇਰਾ ਰਚਨ ਰਚਿਆ ਸੋ ਹਰ ਮਨ ਨਾ ਵਸਾਇਆ, ਗੁਰਪ੍ਰਸਾਦੀ ਹਰ ਮਨ ਵਸਿਆ ਪੂਰਬ ਲਿਖਿਆ ਪਾਇਆ, ਕਹੇ ਨਾਨਕ ਇਹ ਸਰੀਰ ਪ੍ਰਵਾਨ ਹੋਆ, ਜਿਨ ਸਤਿਗੁਰ ਸਿਉਂ ਚਿਤ ਲਾਇਆ, ਇਹ ਨੇਤਰੋ ਮੇਰੇ ਹੋ ਹਰ ਤੁਮੈ ਜੋ ਧਰੀ, ਹਰ ਬਿਨ ਅਵਰ ਨਾ ਦੇਖੋ ਕੋਈ, ਹਰ ਬਿਨ ਅਵਰ ਨਾ ਦੇਖੋ ਕੋਈ, ਨਦਰੀ ਹਰ ਨਿਹਾਲਿਆ, ਇਹ ਵੀ ਸੰਸਾਰ ਤੁਮ ਦੇਖਦੇ, ਇਹ ਹਰ ਕਾ ਰੂਪ ਹੈ, ਰੂਪ ਨਦਰੀ ਆਇਆ, ਗੁਰਪ੍ਰਸਾਦੀ ਬੁੱਝਿਆ ਜਾਂ ਵੇਖਾਂ ਹਰ ਇੱਕ ਹੈ, ਹਰ ਬਿਨ ਅਵਰ ਨਾ ਕੋਈ, ਕਹੇ ਨਾਨਕ ਇਹ ਨੇਤਰ ਅੰਧ ਸੇ, ਸਤਿਗੁਰ ਮਿਲਿਆ ਦਿਵ ਦ੍ਰਿਸ਼ਟ ਹੋਈ, ਇਹ ਸਰਨੋ ਮੇਰੇ ਹਾਓ, ਸੱਚੇ ਸੁਣਨਾ ਨੂੰ ਪਠਾਏ, ਸੱਚੇ ਸੁਣਨਾ ਨੂੰ ਪਠਾਏ, ਸਰੀਰ ਲਾਏ ਸੁਣੋ ਸਤਬਾਣੀ, ਜਿਤ ਸੁਣੀ ਮੰਤਨ ਹਰਿਆ ਹੋਆ, ਰਸਨਾ ਰਸ ਮਾਣੀ, ਸੱਚ ਅਲਖ ਵਿਡਾਣੀ, ਤਾਕੀਗਤ ਕਹੀ ਨਾ ਜਾਏ, ਕਹੇ ਨਾਨਕ ਅੰਮ੍ਰਿਤ ਨਾਮ ਸੁਣੋ ਪਵਿੱਤਰ ਹੋਵੋ, ਸੱਚਾ ਸੁਣਨਾ ਨੂੰ ਪਠਾਏ ਹਰ, ਜੀਉ ਗੁਫਾ ਅੰਦਰ ਰੱਖ, ਵਾਜਾ ਪਵਨ ਵਜਾਇਆ, ਵਜਾਇਆ ਵਾਜਾ ਪਾਉਣ ਨਾ ਦੁਆਰੇ ਪ੍ਰਗਟ ਕੀਏ, ਦਸਵਾਂ ਗੁਪਤ ਰਖਾਇਆ, ਤੈ ਅਰੇ ਅਨੇਕ ਰੂਪ ਨਾਉ ਨਾਮ ਨਿਤ ਦਾ ਅੰਤ ਨਾ ਜਾਈ ਪਾਇਆ, ਕਹੇ ਨਾਨਕ ਹਰ ਪਿਆਰਾ, ਜੀਉ ਗੁਫਾ ਅੰਦਰ ਰੱਖ ਕੇ ਵਾਜਾ ਪਾਉਣ ਵਜਾਇਆ, ਇਹੋ ਸੱਚਾ ਸੁਹਿਲਾ ਸੱਚੇ ਕਰ ਗਾਵੋ, ਗਾਵ ਤਾਂ ਸੁਹਿਲਾ ਕਰ ਸੱਚੇ, ਜਿਥੈ ਸਦਾ ਸੱਚ ਧਿਆਵਹੇ, ਸੱਚੋ ਧਿਆਵੇ ਜਾ ਤੁਧ ਭਾਵੇ, ਗੁਰਮੁਖ ਜਿਨਾ ਬੁਝਾਵੇ, ਇਹੋ ਸੱਚ ਸਭਨਾ ਕਾ ਖਸਮ ਹੈ, ਜਿਸ ਬਖਸ਼ੇ ਸੋ ਜਨ ਪਾਵਹੇ, ਕਹੇ ਨਾਨਕ ਸੱਚ ਸੁਹਿਲਾ ਸੱਚੇ ਕਰ ਗਾਵਹੇ, ਅਨੰਤ ਸੁਨੋ ਵਡ ਭਾਗੀ ਹੋ, ਸਗਲ ਮਨੋਰਥ ਪੂਰੇ, ਪਾਰ ਬ੍ਰਹਮ ਪ੍ਰਪਾਇਆ ਉਤਰੇ ਸਗਲ ਵਿਸੂਰੇ, ਦੁਖ ਰੋਗ ਸੰਤਾਪ ਉਤਰੇ, ਸੁਣੀ ਸੱਚੀ ਬਾਣੀ, ਸੰਤ ਸਾਜਨ ਭਏ ਸਾਰਸ।

ਕੱਟੀਐ ਸੱਜਣ ਸੱਚਾ ਪਾਤਸ਼ਾਹ ਸਿਰ ਸ਼ਾਹਾਂ ਦੇ ਸ਼ਾਹ ਜਿਸ ਪਾਸ ਬੈਠਿਆ ਸੋ ਹੀ ਹੈ।

600 ਚੰਦਾ ਉਗਵੇ ਸੁਰ ਚੜੇ 1000 ਤੇ ਚੰਦ ਰਹੋਂਦਿਆ ਗੁਰਬਿਨ ਕੋਰ ਅੰਧਾਰ ਮਹੱਲਾ ਪਹਿਲਾ ਨਾਨਕ ਗੁਰੂ ਨ ਚੇਤਨੀ ਮਨ ਆਪਣੇ ਸੁਚੇ।

ਪਹਿਲਾ ਸੱਚੇ ਤੇਰੇ ਖੰਡ ਸੱਚੇ ਬ੍ਰਹਿਮੰਡ ਸੱਚੇ ਤੇਰੇ ਲੋ ਸੱਚੇ ਆਕਾਰ ਸੱਚੇ ਤੇਰੇ ਕਰਨੇ ਸਰ ਵਿਚਾਰ ਸੱਚਾ ਤੇਰਾ ਅਮਰ ਸੱਚਾ ਦੀਵਾਰ ਸੱਚਾ ਤੇਰਾ ਹੁਕਮ ਸੱਚਾ ਫੁਰਮਾਨ ਸੱਚਾ ਤੇਰਾ ਕਰਮ ਸੱਚਾ ਨੀ

0: ਸੱਚੀ ਤੇਰੀ ਕੁਦਰਤ ਸੱਚੇ ਪਾਤਸ਼ਾਹ ਨਾਨਕ ਸਚ ਧਿਆਨ ਸੱਚ ਜੋ ਮਰ ਜੰਮੇ ਸੋ ਕਚਨ ਕਚ ਭਲਾ ਪਹਿਲਾ
1: ਵੱਡੀ ਵਡਿਆਈ ਜਾ ਵੱਡਾ ਨਾਉ ਵੱਡੀ ਵਡਿਆਈ ਜਾ ਸੱਚ ਨਿਆਉ ਵੱਡੀ ਵਡਿਆਈ ਜਾ ਨੇਚਰ ਥਾਉ ਵੱਡੀ ਵਡਿਆਈ ਜਾਣਿਆ ਲਾਓ ਵੱਡੀ ਵਡਿਆਈ ਬੁੱਝੇ ਸਭ ਪਾਓ ਵੱਡੀ ਵਡਿਆਈ ਜਾ ਪੁੱਛਣਾ ਦੱਸ ਵੱਡੀ ਵਡਿਆਈ

ਪਹਿਲਾ ਵਿਸਵਾਦ ਆਦਿ ਵਿਸਵਾਦ ਵੇਦ ਵਿਸਵਾਦ ਜੀਵ ਸਵਾਦ ਭੇਦ ਸਵਾਦ ਰੂਪ ਵਿਸਵਾਦ ਸਵਾਨਾਂਗੇ ਫਿਰ ਜੰਤ ਸਵਾਦ ਪੌਣ ਵਿਸਵਾਦ ਪਾਣੀ ਵਿਸਵਾਦ ਅਗਨੀ ਖੇਡ ਵਡਾਣੀ ਸਵਾਦ ਧਰਤੀ ਵਿਸਵਾਦ ਖਾਣੀ ਸਵਾਦ ਸਾਦਰ ਅੱਗੇ ਬਣਾਉਣੀ ਸਵਾਦ ਸਜੋ ਸਵਾਦ ਬਿਜੋ ਸਵਾਦ ਭੁੱਖ ਸਵਾਦ ਹੋ ਸਮਾਦ

0: ਸੱਚੇ ਕਾਲਾ ਪਹਿਲਾ
1: ਨਾਨਕ ਨਿਰਭਉ ਨਿਰੰਕਾਰ ਹੋ ਕੀਤੇ ਰਾਮ ਨਵਾਨ ਕੀਤੀਆਂ ਕਣ ਕਹਾਣੀਆਂ ਕੀਤੇ ਵੇਦ ਵਿਚਾਰ ਕੀਤੇ ਨੱਚੇ ਮੰਗਦੇ ਗੜਮੁੜ ਪੂਰੇ ਤਾਲ ਬਾਜ਼ਾਰੀ ਬਾਜ਼ਾਰ ਵੇ ਆਏ ਕਢੇ ਬਾਜ਼ਾਰ ਗਾਵੇ ਰਾਜੇ ਰਾਣੀਆਂ ਬੋਲੇ ਆਲ ਪਤਾ ਲਖਟਕ ਆਕੇ ਮੁੰਦਰੇ ਲਖਟਕ ਆਕੇ ਹਾਰ ਜਿੱਤਨ ਪਾਈਏ ਨਾਨਕਾ ਸੇ ਤਨ ਹੋ ਵੈਛਾ।

ਆਏ ਹੋ ਜੀਓ ਬਹੁਤੇ ਜਨਮ ਭਰਾਮੀਆਂ ਤਾਂ ਸਤਿਗੁਰ ਸ਼ਬਦ ਸੁਣ ਆਇਆ ਸਤਿਗੁਰ ਜੇ ਵਰਦਾਤਾ ਕੋ ਨਹੀਂ ਸਭ ਸੁਣਿਓ ਲੋਕ ਸਭ ਆਇਆ ਸਤਿਗੁਰ ਮਿਲੇ ਸੱਚ ਪਾਇਆ ਜਿਨ ਵਿੱਚੋਂ ਆਪ ਗਵਾਇਆ ਜਿਵ ਸੱਚੋ ਸੱਚ ਬੁਝਾਇਆ ਜਿਵ ਸੱਚੋ ਸੱਚ ਬੁਝਾਇਆ।

0: ਸਚਨਾਮ ਜਾਕਾ ਕੀਆ ਸਗਲ ਜਹਾਨ ਸੇਵਕ ਸੇਵਾ ਕਰਮ ਚੜਾਓ ਪੇ ਨੀ ਰਹਿਣ ਦੇ ਨਾਮ ਚਾਓ
1: ਸਿੱਖੀ ਸਿੱਖਿਆ ਗੁਰੂ ਵਿਚਾਰ ਨਗਰੀ ਕਰਮ ਮੰਗਾਏ ਪਾਰ ਉਦੋਂ ਚਰਖਾ ਚੱਕੀ ਛੱਕ

ਸਤਿਗੁਰ ਵਿੱਚ ਆਪ ਰੱਖਿਆ ਕਰ ਪ੍ਰਗਟਾ ਸੁਣਾਇਆ। ਸਤਿਗੁਰ ਮਿਲਿਆ ਸਦਾ ਮੁਕਤ ਹੈ ਜਿਨ ਵਿੱਚੋਂ ਮੋਹ ਚੁਕਾਇਆ। ਉੱਤਮ ਵਿਚਾਰ ਹੈ ਜਿਨ ਸੱਚੇ ਸਿਉ ਚਿਤ ਲਾਇਆ। ਜਗ ਜੀਵਨ ਦਾਤਾ ਪਾਇਆ ਜਗ।

ਵਿੱਚ ਖਟਿਆ ਹੋਂ ਵਿੱਚ ਗਿਆ ਵੀ ਸੱਚਿਆਰ ਕੂੜਿਆ ਰਹੋਂ ਵਿੱਚ ਪਾਪ ਪੁਨ ਵਿਚਾ ਵਿੱਚ ਦਰਸ਼ਨ ਕੀਤਾ ਹੋ ਵਿੱਚ ਅਸਹਿ ਹੋ ਚ ਰੋਵੇ ਹੋ ਚ ਭਰੀਏ ਹੋ ਚ ਧੋਵੇ।

ਸੇਵ ਕੀਤੀ ਸੰਤੋਖੀ ਜਿਹਨੇ ਸੱਚੋ ਸੱਚ ਧਿਆਇਆ ਓਨੀ ਮੰਦੇ ਪੈ ਨਾ ਰੱਖਿਓ ਕਰ ਸੁਕ੍ਰਿਤ ਧਰਮ ਕਮਾਇਆ ਓਨੀ ਦੁਨੀਆਂ ਤੋੜੇ ਬੰਦਨਾ ਅੰਨ ਪਾਣੀ ਥੋ ਰੱਖ ਆਇਆ ਤੂੰ ਬਖਸ਼ੀ ਸੀ ਅਗਲਾ ਨਿਤ ਵਹਿ ਚੜੇ ਸਵਾਇਆ।

0: ਸਥਾਨ ਪੌੜੀ ਸੱਚਾ ਸਾਹਿਬ
1: ਜਿਨ ਸੱਚੋ ਸੱਚ ਵਰਤਾਇਆ ਜਿਸ ਤੂੰ ਦੇ ਤਿਸ ਵੇਲੇ ਸੱਚ ਤਾਂ ਤਿੰਨੀ ਸੱਚ ਕਮਾਇਆ ਸਤਿਗੁਰੂ ਮਿਲ ਗਿਆ ਸੱਚ ਪਾਇਆ ਜਿਨ ਕਾ ਹਿਰਦੇ ਸੱਚ ਵਸਾਇਆ।

ਸਤ ਗਿਰਤਵਾਹੋ ਕਲ ਜੁਗ ਰਥ ਗਣਕਾ ਕੂ

0: ਖਾਣਾ ਪੀਣਾ ਪਵਿੱਤਰ ਹੈ ਦਿੱਤਣ ਚ ਸੰਭਾਏ ਨਾਨਕ ਦਿਲ ਗੁਰੂ ਬੁਝਿਆ ਨਾ ਸੁਤ
1: ਸਹਿਤ ਉੱਠੇ ਨਾ ਉਹਨੇ ਦਿਪਾਈਆਂ ਸਹਿਤ ਉੱਠੇ ਨਾ ਉਹਨੇ

0: ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
1: ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰੇ ਸਾਹਿਬ ਸੰਗਤ ਜੀ, ਸਾਹਿਬਾਂ ਦੀ ਰਹਿਮਤ ਹੋਈ ਹੈ। ਆਪ ਸੰਗਤਾਂ ਨੇ ਸ੍ਰੀ ਆਸਾ ਜੀ ਦੀ ਵਾਰ ਦੇ ਕੀਰਤਨ ਗੁਰਦੁਆਰਾ ਸਾਹਿਬ ਪ੍ਰੀਮਾਉਣ ਤੋਂ ਸ਼ਰਵਣ ਕੀਤੇ ਹਨ। ਆਪ ਸੰਗਤਾਂ ਨੂੰ ਕੀਰਤਨ ਸ਼ਰਵਣ ਕਰਵਾ ਰਹੇ ਸਨ ਸਤਿਕਾਰਯੋਗ ਰਾਗੀ ਭਾਈ ਸਰਬਜੀਤ ਸਿੰਘ ਲਾਡੀ, ਦਰਬਾਰ ਸਾਹਿਬ ਵਾਲੇ ਸਮੂਹ ਜਥੇ ਦਾ ਬਹੁਤ ਬਹੁਤ ਧੰਨਵਾਦ। ਆਓ ਹੁਣ ਸਤਿਗੁਰੂ ਸਾਹਿਬ ਜੀ ਵੱਲੋਂ ਬਖਸ਼ਿਸ਼ ਮੁੱਖ ਭਾਗ ਦੀ ਕਥਾ ਆਪ ਸੰਗਤਾਂ ਨੂੰ ਸ਼ਰਵਣ ਕਰਵਾ ਰਹੇ ਹਨ ਸਤਿਕਾਰਯੋਗ ਗਿਆਨੀ ਕੁਲਦੀਪ ਸਿੰਘ ਜੀ ਦਮਦਮੀ ਟਕਸਾਲ ਵਾਲੇ। ਉਹਨਾਂ ਪਾਸੋਂ ਬੜੇ ਪਿਆਰ ਨਾਲ ਸ਼ਰਵਣ ਕਰੀਏ। ਸੋ ਅੱਜ ਭਗਤ ਕਬੀਰ ਜੀ ਉਹਨਾਂ ਦੇ ਪਾਵਨ ਜਨਮ ਦਿਹਾੜੇ ਹਨ। ਸਭ ਸੰਗਤਾਂ ਨੂੰ ਲੱਖ ਲੱਖ ਵਧਾਈ ਹੋਵੇ ਅਤੇ ਨਾਲ ਨਾਲ ਜੋ ਦਮਦਮੀ ਟਕਸਾਲ ਦੇ ਬਾਰਵੇਂ ਮੁਖੀ ਸੰਤ ਗਿਆਨੀ ਗੁਰਬਚਨ ਸਿੰਘ ਜੀ ਖਾਲਸਾ ਪਿੰਡਾਂ ਵਾਲੇ, ਉਹਨਾਂ ਮਹਾਂਪੁਰਸ਼ਾਂ ਦੀ ਸਲਾਨਾ ਬਰਸੀ ਹੈ। ਸੋ ਨਾਲ ਹੀ ਆਪ ਸੰਗਤਾਂ ਨੂੰ ਬੇਨਤੀ ਹੈ ਜੋ ਕਿ ਪਿੰਡ ਬਿਲਗਾ ਉੱਥੋਂ ਦੀਆਂ ਸਮੂਹ ਇਲਾਕਾ ਨਿਵਾਸੀ ਸੰਗਤਾਂ ਵੱਲੋਂ ਹਰ ਸਾਲ ਪੰਚਮ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਉਹਨਾਂ ਦੇ ਵਿਆਹ ਪੁਰਬ ਦੇ ਸੰਬੰਧ ਵਿੱਚ ਸਮਾਗਮ ਹੁੰਦੇ ਹਨ। ਸੋ 3 ਤਰੀਕ ਨੂੰ ਸ੍ਰੀ ਖੰਡ ਪਾਤਸ਼ਾਹ ਸਾਹਿਬ ਬ੍ਰਹਮ ਹੋਣਗੇ ਸ਼ੁੱਕਰਵਾਰ ਨੂੰ। 5 ਤਰੀਕ ਨੂੰ ਸੰਪੂਰਨਤਾਵਾਂ ਹੋਣਗੀਆਂ, ਸਾਰਾ ਦਿਨ ਕਥਾ ਕੀਰਤਨ ਢਾਡੀ ਦਰਬਾਰ ਹੋਣਗੇ। ਸ਼ਨੀਵਾਰ ਸ਼ਾਮ ਨੂੰ ਵੀ ਜੋ ਢਾਡੀ ਦਰਬਾਰ ਹੋਣਗੇ। ਸੋ ਆਪ ਸੰਗਤਾਂ ਨੇ ਇਹਨਾਂ ਸਮਾਗਮ ਵਿੱਚ ਵੱਧ ਤੋਂ ਵੱਧ ਹਾਜ਼ਰੀ ਲਵਾਉਣੀ ਜੀ। ਆਓ ਕਥਾ ਨਾਲ ਜੁੜੀਏ। ਵਾਹਿਗੁਰੂ ਜੀ ਕਾ ਖਾਲਸਾ ਜੀ ਵਾਹਿਗੁਰੂ ਜੀ ਕੀ ਫਤਿਹ।

ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜਾਗਤ ਜੋਤ ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੀ ਅਪਾਰ ਰਹਿਮਤ ਦਾ ਸਦਕਾ ਹੈ। ਅੰਮ੍ਰਿਤ ਵੇਲੇ ਸਤਿਗੁਰੂ ਮਹਾਰਾਜ ਦੀ ਹਜ਼ੂਰੀ ਦੇ ਆਨੰਦ ਮਾਣ ਰਹੇ ਸਤਸੰਗੀਓ, ਸਤਿਗੁਰਾਂ ਨੇ ਮਿਹਰ ਕੀਤੀ ਹੈ ਅੰਮ੍ਰਿਤ ਵੇਲੇ ਪਵਿੱਤਰ ਦਰਸ਼ਨ ਅਲਾਹੀ ਬਾਣੀ ਰਾਹੀਂ ਸੱਚੇ ਪਾਤਸ਼ਾਹ ਜੀ ਦਰ ਆਈ ਸੰਗਤ ਨੂੰ ਕਰਤਾਰਥ ਕਰ ਰਹੇ ਹਨ। ਅੰਮ੍ਰਿਤ ਵੇਲੇ ਪ੍ਰਕਾਸ਼ਮਾਨ ਹੋ ਕੇ ਪਵਿੱਤਰ ਦਰਸ਼ਨ ਅਲਾਹੀ ਹੁਕਮ ਫਰਮਾਇਆ ਸਤਿਗੁਰੂ ਮਹਾਰਾਜ ਜੀ ਨੇ, ਆਪ ਨੇ ਮੁੱਖ ਵਾਕ ਸਰਵਣ ਕੀਤਾ ਹੈ। ਸ੍ਰੀ ਸੁਖਮਨੀ ਸਾਹਿਬ ਜੀ ਦੇ ਜਾਪ ਪੰਜ ਬਾਣੀਆਂ ਦਾ ਨਿਤਨੇਮ ਆਸਾ ਜੀ ਕੀ ਵਾਰ ਦਾ ਸੰਪੂਰਨ ਕੀਰਤਨ ਸ੍ਰੀ ਗੁਰੂ ਰਾਮਦਾਸ ਸਾਹਿਬ ਜੀ ਦੇ ਦਰੋਂ ਘਰੋਂ ਵਰੋਂ ਸਹਾਏ ਹੋਏ ਭਾਈ ਸਾਹਿਬ ਭਾਈ ਸਰਬਜੀਤ ਸਿੰਘ ਜੀ ਲਾਡੀ ਤਿਨ੍ਹਾਂ ਦੇ ਜਥੇ ਨੇ ਹਾਜ਼ਰੀਆਂ ਭਰੀਆਂ ਹਨ। ਕੋਈ ਸਮਾਂ ਗੁਰ ਸ਼ਬਦ ਦੀ ਵਿਚਾਰ ਆਏ ਹੋਏ ਮੁੱਖ ਵਾਕ ਦੀ ਵਿਚਾਰ ਸਰਵਣ ਕਰਾਂਗੇ। ਅੱਜ ਸ਼੍ਰੋਮਣੀ ਭਗਤ ਧੰਨ ਧੰਨ ਭਗਤ ਕਬੀਰ ਸਾਹਿਬ ਜੀ ਤਿਨ੍ਹਾਂ ਦਾ ਪਵਿੱਤਰ ਜਨਮ ਦਿਹਾੜਾ ਹੈ ਔਰ ਸਿੱਖ ਪੰਥ ਦੇ ਮਹਾਨ ਵਿਦਵਾਨ ਜਿਨ੍ਹਾਂ ਨੂੰ ਸਮੁੱਚੇ ਪੰਥ ਨੇ ਵਿੱਦਿਆ ਮਾਰਤੰਡ ਦੀ ਉਪਾਧੀ ਨਾਲ ਨਿਵਾਜਿਆ। ਮਾਰਤੰਡ ਕਹਿੰਦੇ ਸੂਰਜ ਨੂੰ, ਵਿੱਦਿਆ ਦੇ ਸੂਰਜ। ਸੋ ਜਿਨ੍ਹਾਂ ਨੇ ਹਜ਼ਾਰਾਂ ਹੀ ਵਿਦਿਆਰਥੀ ਪੜ੍ਹਾਏ, ਸੈਂਕੜੇ ਹੀ ਵਿਦਵਾਨ ਕਥਾਵਾਚਕ ਜਿਹੜੇ ਹਨ ਉਹਨਾਂ ਨੇ ਬਣਾਏ, ਉਹਨਾਂ ਦੀ ਅੱਜ ਉਹਨਾਂ ਦਾ ਸੱਚਖੰਡ ਜਾਣ ਦਾ ਦਿਹਾੜਾ ਹੈ। ਸ਼ਬਦ ਦੀ ਵਿਚਾਰ ਨਾਲ ਨਾਲ ਉਹਨਾਂ ਮਹਾਨ ਸ਼ਖਸੀਅਤਾਂ ਦੇ ਪਵਿੱਤਰ ਜੀਵਨ ਦੀਆਂ ਵਿਚਾਰਾਂ ਕਰਾਂਗੇ। ਰਸਨਾ ਕਰੀਏ ਪਵਿੱਤਰ, ਪਿਆਰ ਨਾਲ ਬੋਲੀਏ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਟੋਡੀ ਮਹੱਲਾ ਪੰਜਵਾ, ਹਰ ਹਰ ਚਰਨ ਹਿਰਦੈ ਉਰ ਤਾਰੇ। ਟੋਡੀ ਰਾਗਣੀ ਸਤਸੰਗੀਓ, ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਕਿਰਪਾ ਕਰ ਰਹੇ ਹਨ, ਜਿਨ੍ਹਾਂ ਦਾ ਆਉਣ ਵਾਲੇ ਦਿਨਾਂ ਦੇ ਵਿੱਚ ਆਪਾਂ ਵਿਆਹ ਗੁਰਪੁਰਬ ਬੜੇ ਪਿਆਰ ਨਾਲ ਮਨਾ ਰਹੇ ਹਾਂ। ਸੋ ਧੰਨ ਗੁਰੂ ਅਰਜਨ ਦੇਵ ਸਾਹਿਬ ਜੀ ਬਖਸ਼ਿਸ਼ ਕਰਦੇ ਹਨ, ਹਰ ਹਰ ਚਰਨ ਹਿਰਦੈ ਔਰ ਤਾਰੇ। ਵਾਹਿਗੁਰੂ ਦੇ ਨਾਮ ਰੂਪੀ ਜਿਹੜੇ ਚਰਨ ਹਨ, ਅਸਾਂ ਨੇ ਔਰ ਹਿਰਦੇ ਦੇ ਵਿੱਚ ਤਾਰੇ ਵਸਾਉਣਾ ਕੀਤੇ ਹਨ। ਇਹ ਵਸਦੇ ਕਿਵੇਂ ਹਨ? ਮੁੱਖੋਂ ਹਰ ਹਰ ਸਭ ਕੋ ਕਹੈ ਵਿਰਲੇ ਹਿਰਦੇ ਵਸਾਇਆ, ਨਾਨਕ ਜਿਨ ਕੇ ਹਿਰਦੇ ਵਸਿਆ ਮੋਖ ਮੁਕਤ ਤਿਨ ਪਾਇਆ। ਮੂੰਹ ਤੋਂ ਵਾਹਿਗੁਰੂ ਵਾਹਿਗੁਰੂ ਕਹਿ ਲੈਣਾ ਹੋਰ ਚੀਜ਼ ਹੈ, ਅੰਦਰੋਂ ਭਿੱਜ ਕੇ ਅੰਦਰੋਂ ਹਿਰਦੇ ਦੀ ਗਹਿਰਾਈ ਵਿੱਚ ਵਾਹਿਗੁਰੂ ਨੂੰ ਪਰਮਾਤਮਾ ਨੂੰ ਯਾਦ ਕਰਨਾ, ਪਰਮਾਤਮਾ ਦੀ ਬਖਸ਼ਿਸ਼ ਹੋ ਜਾਂਦੀ ਸਤਸੰਗੀਓ। ਧੰਨ ਭਗਤ ਕਬੀਰ ਸਾਹਿਬ ਜੀ, ਪਿਛਲੇ ਜਨਮਾਂ ਦਾ ਮਹਾਨ ਤਪੱਸਿਆ, ਮਹਾਨ ਤਪ, ਜਿਸ ਕਾਰਨ ਪ੍ਰਭੂ ਦੇ ਚਰਨਾਂ ਨਾਲ ਪਿਆਰ ਹੈ। ਸਾਧੂਆਂ ਦੀ ਸੰਗਤ ਕੀਤੀ, ਪਤਾ ਲੱਗਿਆ ਕਿ ਸਿਮਰਨ ਤਾਂ ਸਫਲ ਹੁੰਦਾ ਹੈ ਜੇਕਰ ਗੁਰੂ ਧਾਰਨ ਕਰੀਏ। ਹੁਣ ਪੂਰਾ ਗੁਰੂ ਅਤੇ ਅਧੂਰਾ ਗੁਰੂ, ਕੱਚਾ ਗੁਰੂ ਅਤੇ ਪੱਕਾ ਗੁਰੂ ਸਮਝ ਕਿਵੇਂ ਲੱਗੇ? ਫਿਰ ਉਹਨਾਂ ਨੇ ਚੰਗੀ ਤਰ੍ਹਾਂ ਘੋਖ ਕੀਤੀ, ਪਤਾ ਲੱਗਿਆ ਭਗਤ ਰਾਮਾਨੰਦ ਜੀ ਉਹ ਪੂਰੇ ਨੇ। ਪਰ ਉੱਥੇ ਦਿੱਕਤ ਇਹ ਸੀ ਕਿ ਉਹ ਸ਼ੂਦਰ ਨੂੰ ਆਪਣਾ ਚੇਲਾ ਨਹੀਂ ਸੀ ਬਣਾਉਂਦੇ। ਸੋ ਭਗਤ ਕਬੀਰ ਸਾਹਿਬ ਨੇ ਯਤਨ ਕੀਤੇ ਪਰ ਗੱਲ ਬਣੀ ਨਹੀਂ। ਫਿਰ ਭਗਤ ਕਬੀਰ ਸਾਹਿਬ ਜੀ ਤੜਕੇ ਅੰਮ੍ਰਿਤ ਵੇਲੇ ਉੱਠ ਕੇ ਗੰਗਾ ਦੇ ਕੰਢੇ 'ਤੇ ਗਏ। ਭਗਤ ਰਾਮਾਨੰਦ ਜੀ ਇਸ਼ਨਾਨ ਕਰ ਰਹੇ ਸੀ, ਸਿਮਰਨ ਕਰ ਰਹੇ ਸੀ। ਜਦੋਂ ਉਹ ਵਾਪਸ ਆਉਣ ਲੱਗੇ ਅਤੇ ਪੌੜੀਆਂ ਦੇ ਵਿੱਚ ਘਾਟ ਦੇ ਉੱਤੇ ਲੇਟ ਗਏ ਕਬੀਰ ਸਾਹਿਬ ਜੀ, ਮੂੰਹ ਥੱਲੇ ਨੂੰ ਕਰ ਲਿਆ ਪਛਾਣ ਨਾ ਆਵੇ। ਭਗਤ ਰਾਮਾਨੰਦ ਸਾਹਿਬ ਜੀ ਲਾਗੋ ਦੀ ਲੰਘੇ, ਕਹਿਣ ਲੱਗੇ ਰਾਮ ਕੇ ਉੱਠ ਰਾਮ ਕਹੋ, ਸਵੇਰੇ ਸਵੇਰੇ ਸੋਈ ਦਾ ਨਹੀਂ ਗਾ, ਉੱਠ ਰਾਮ ਕੇ ਰਾਮ ਕਹੋ। ਰਾਮ ਰਾਮ ਕਰਦੇ ਹੋਏ ਕਬੀਰ ਸਾਹਿਬ ਨੇ ਤਿੰਨਾਂ ਦੇ ਚਰਨਾਂ ਨੂੰ ਹੱਥ ਲਾ ਲਿਆ।
ਮੱਥੇ ਨੂੰ ਲਾਇਆ। ਉਹ ਤਾਂ ਲੰਘ ਗਏ ਕਿਉਂਕਿ ਮੂੰਹ ਹਨੇਰਾ ਸੀ, ਤੜਕਾ ਸੀ ਅਜੇ। ਅਤੇ ਇਸ ਤਰੀਕੇ ਨਾਲ ਗੁਰੂ ਆਪਣੇ ਧਾਰਨ ਕੀਤਾ, ਸਿਮਰਨ ਭਗਤੀ ਬੰਦਗੀ ਇੰਨੀ ਕੀਤੀ, ਅੰਤਰਜਾਮ ਤਾਂ ਹੋ ਆਈ। ਇਹ ਗੁਰੂ ਦੀਆਂ ਬਖਸ਼ਿਸ਼ਾਂ ਹਨ ਸਤਸੰਗੀਓ, ਕਮਾਈ ਦੀ ਬਖਸ਼ਿਸ਼, ਕਮਾਈ ਦੀ। ਜਿਨ੍ਹਾਂ ਸਾਸ ਗਰਾਸ ਨਾ ਵਿਸਰੇ, ਹਰ ਨਾਮਾ ਮਨ ਮੰਤ, ਧਨ ਸਿਸੇਈ ਨਾਨਕਾ ਪੂਰਨ ਸੋਈ ਸੰਤ। ਇੱਕ ਉਹਦੀ ਹੱਡ ਬੀਤੀ ਅਤੇ ਇੱਕ ਉਹਦੀ ਜੱਗ ਬੀਤੀ। ਹੱਡ ਬੀਤੀ ਹੁੰਦੀ ਜਿਹੜੀ ਸਾਡੇ ਆਪਣੇ ਨਾਲ ਬੀਤੀ ਹੋਏ। ਸੋ ਮਹਾਂਪੁਰਸ਼ ਹਨ ਸੰਤ ਬਾਬਾ ਜਗਜੀਤ ਸਿੰਘ ਜੀ ਹਰਖੋਵਾਲ ਵਾਲੇ। ਤਿੰਨਾਂ ਦਾ ਪੜਾ, ਤਿੰਨਾਂ ਦਾ ਅਸਥਾਨ ਬੇਰ ਸਾਹਿਬ, ਸੁਲਤਾਨਪੁਰ ਲੋਧੀ, ਜਵਾਲਾ ਨਗਰ ਵਿਖੇ ਆ। ਸੰਤ ਬਾਬਾ ਜਵਾਲਾ ਸਿੰਘ ਜੀ ਨਗਰ ਵਿਖੇ ਆ। ਹੁਣ ਜਿਹੜਾ ਬੇਰ ਸਾਹਿਬ ਜੀ ਦਾ ਨਵਾਂ ਉਹਨਾਂ ਨੇ ਸਾਰਾ ਜਿਹੜਾ ਹੈ ਕੰਪਲੈਕਸ ਬਣਾਇਆ ਹੈ, ਡਿਉੜੀ ਜਿਹੜੀ ਹੈ ਉਹ ਨਵੀਂ ਡਿਉੜੀ ਜਿਸ ਪਾਸੇ ਨੂੰ ਕੱਢੀ ਹੈ ਨਾ, ਬਿਲਕੁਲ ਸਾਹਮਣੇ ਉਹਨਾਂ ਦਾ ਅਸਥਾਨ ਹੈ। ਉਹਨਾਂ ਤੋਂ ਮੈਂ ਬਚਨ ਆਪ ਸੁਣੇ। ਕਹਿੰਦੇ ਇੱਕ ਵਾਰ ਸੰਤ ਬਾਬਾ ਗੁਰਬਚਨ ਸਿੰਘ ਜੀ ਅਤੇ ਸੰਤ ਬਾਬਾ ਜਵਾਲਾ ਸਿੰਘ ਜੀ ਇਕੱਠੇ ਹੋਏ। ਸਾਧੂ ਕੋ ਸਾਧੂ ਮਿਲੇ, ਕਰੇ ਗਿਆਨ ਕੀ ਬਾਤ। ਸਾਧੂ ਨੂੰ ਸਾਧੂ ਮਿਲਦਾ ਹੈ ਅਤੇ ਗਿਆਨ ਕੀ ਬਾਤਾਂ ਕਰਦਾ, ਇੱਕ ਦੂਜੇ ਨਾਲ ਗੱਲਾਂ ਬਾਤਾਂ ਕਰਦਾ ਗਿਆਨ ਦੀਆਂ। ਦੁਨਿਆਵੀ ਨੂੰ ਦੁਨਿਆਵੀ ਬੰਦਾ ਮਿਲਦਾ ਅਤੇ ਕੀ ਹਾਲ ਚਾਲ ਹੈ, ਪਰਿਵਾਰ ਠੀਕ ਠਾਕ, ਕਾਰੋਬਾਰ ਠੀਕ ਠਾਕ ਹੈ। ਸਾਧੂ ਨੂੰ ਸਾਧੂ ਮਿਲਦਾ ਫਿਰ ਗਿਆਨ ਕੀ ਬਾਤ ਪੁੱਛਦਾ। ਕੀ ਪੁੱਛਿਆ ਹੈ ਸੰਤ ਬਾਬਾ ਜਵਾਲਾ ਸਿੰਘ ਜੀ ਨੇ ਸੰਤ ਬਾਬਾ ਗੁਰਬਚਨ ਸਿੰਘ ਜੀ ਨੂੰ? ਇਹਦਾ ਜ਼ਿਕਰ ਕਰਦੇ ਨੇ ਸੰਤ ਬਾਬਾ ਜਗਜੀਤ ਸਿੰਘ ਜੀ। ਕਹਿੰਦੇ ਮੈਂ ਲੱਗ ਗਏ ਸੀ, ਲੋਕ ਗੜ ਗਏ ਸਨ ਸੰਤ ਬਾਬਾ ਜਵਾਲਾ ਸਿੰਘ ਜੀ ਦੇ, ਹਰਖੋਵਾਲ ਵਾਲਿਆਂ ਦੇ। ਕਹਿੰਦੇ ਕਿ ਸੰਤਾਂ ਨੇ ਪੁੱਛਿਆ ਹਰਖੋਵਾਲ ਵਾਲਿਆਂ ਨੇ ਪਿੰਡਰਾਂ ਵਾਲਿਆਂ ਨੂੰ, ਕਹਿੰਦੇ ਮਹਾਂਪੁਰਸ਼ੋ ਅਵਸਥਾ ਕਿੰਨੀ ਉੱਚੀ ਚੱਲ ਰਹੀ ਹੈ, ਕਿੰਨੀ ਉੱਚੀ ਸਿਮਰਨ ਬੰਦਗੀ ਦੀ ਅਵਸਥਾ ਹੈ। ਅਤੇ ਕਹਿੰਦੇ ਮੈਂ ਆਪ ਸੁਣਿਆ ਸੰਤ ਬਾਬਾ ਗੁਰਬਚਨ ਸਿੰਘ ਜੀ ਕਹਿਣ ਲੱਗੇ ਕਿ ਕਲਗੀਧਰ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਸੱਚੇ ਪਾਤਸ਼ਾਹ ਦੀ ਮਿਹਰ ਹੈ, ਧੰਨ ਗੁਰੂ ਗ੍ਰੰਥ ਸਾਹਿਬ ਜੀ ਸੱਚੇ ਪਾਤਸ਼ਾਹ ਦੀ ਕਿਰਪਾ, ਪੰਜ ਪਿਆਰਿਆਂ ਦੀ ਅਸੀਸ ਹੈ। ਅੱਠ ਸਾਲ ਦੀ ਉਮਰ ਵਿੱਚ ਪੰਜਾਂ ਪਿਆਰਿਆਂ ਤੋਂ ਅੰਮ੍ਰਿਤ ਛਕਿਆ ਸੀ, ਤਿੰਨਾਂ ਨੇ ਮੂਲ ਮੰਤਰ ਦ੍ਰਿੜ ਕਰਵਾਇਆ ਅਤੇ ਵਾਹਿਗੁਰੂ ਮੰਤਰ ਜਪਾਇਆ। ਅੱਜ ਤੱਕ ਇੱਕ ਵੀ ਸਵਾਸ ਪਰਮਾਤਮਾ ਦੇ ਨਾਮ ਤੋਂ ਬਿਨਾਂ ਖਾਲੀ ਨਹੀਂ ਗਿਆ। ਅੱਠੇ ਪੈਰ ਉੱਠਦਿਆਂ ਬੈਠਦਿਆਂ ਸੁੱਤਿਆਂ ਜਾਗਦਿਆਂ, ਊਠਤ ਬੈਠ ਸੋਵਤ ਧਿਆਈਏ, ਮਾਰਗ ਚਲਤ ਹਰੇ ਹਰ ਗਾਈਏ, ਊਠਤ ਬੈਠ ਸੋਵਤ ਨਾਮ ਕਹੁ ਨਾਨਕ ਸਦਕ ਜਨ ਕੇ ਸਦਕਾਮ। ਅਤੇ ਕਹਿੰਦੇ ਅੱਜ ਤੱਕ ਪਰਮਾਤਮਾ ਦੀ ਮਿਹਰ ਅਤੇ ਵਾਹਿਗੁਰੂ ਦੀ ਬਖਸ਼ਿਸ਼ ਹੈ, ਕਦੇ ਵਾਹਿਗੁਰੂ ਦਾ ਨਾਮ ਵਿਸਰਿਆ ਨਹੀਂ। ਇਹ ਹੈ ਮਹਾਂਪੁਰਸ਼ਾਂ ਦੀ ਅਵਸਥਾ, ਗੱਲਾਂ ਦੇ ਨਾਲ ਨਹੀਂ ਬਣਦੀ ਸਤਸੰਗੀਓ। ਮੁੱਖੋਂ ਹਰ ਹਰ ਸਭ ਕੋ ਕਹੇ, ਵਿਰਲੇ ਹਿਰਦੇ ਵਸਾਇਆ। ਕੋਈ ਵਿਰਲਾ ਹੈ ਜਿਹੜਾ ਆਪਣੇ ਹਿਰਦੇ ਵਿੱਚ ਪਰਮਾਤਮਾ ਨੂੰ ਵਸਾ ਲੈਂਦਾ ਹੈ। ਜਗ ਮੈਂ ਉੱਤਮ ਕਾਢੀਏ,

ਤੇ 18 ਨੂੰ ਆਪ ਜੀ ਦਾ ਦੇਹਾਂਤ ਹੋਇਆ। ਮਤਲਬ ਆਪ ਜੀ ਦੀ ਉਮਰ ਵਿਦਵਾਨਾਂ ਅਨੁਸਾਰ 125 ਸਾਲ ਹੈ ਭਗਤ ਕਬੀਰ ਜੀ ਦੀ। ਕਬੀਰ ਪੰਥੀਆਂ ਦੇ ਅਨੁਸਾਰ ਕਬੀਰ ਸਾਹਿਬ ਜੀ ਜਿਹੜੇ ਹਨ, ਇੱਕ ਤਾਲ ਤੇ ਬਗੀਚੀ ਸੀ ਕਮਲਾਂ ਦੀ, ਉੱਥੋਂ ਮਿਲੇ। ਉਹਨਾਂ ਦੀ ਭਾਵਨਾ ਹੈ ਕਿ ਅਵਤਰੇ, ਆਕਾਸ਼ ਵਿੱਚੋਂ ਅਵਤਰੇ। ਕੁਝ ਗ੍ਰੰਥਾਂ ਦੇ ਸਰੋਤ ਕਹਿੰਦੇ ਨੇ ਕਿ ਕਿਸੇ ਵਿਧਵਾ ਦੇ ਘਰ ਕਬੀਰ ਸਾਹਿਬ ਜੀ ਦਾ ਜਨਮ ਹੋਇਆ ਤੇ ਵਿਚਾਰੀ ਨੇ, ਬਦਨਾਮੀ ਤੋਂ ਡਰਦੀ ਨੇ, ਰਾਤ ਦੇ ਸਮੇਂ ਕਮਲ ਦੀ ਬਗੀਚੀ ਦੇ ਵਿੱਚ ਭਗਤ ਕਬੀਰ ਸਾਹਿਬ ਨੂੰ ਰੱਖ ਦਿੱਤਾ। ਉਧਰ ਜੁਲਾਹੇ ਸੀ ਨੀਰੂ ਤੇ ਨੀਮਾ ਜੀ, ਤਿੰਨਾਂ ਨੇ ਸਵੇਰੇ ਸਵੇਰੇ ਆ ਕੇ ਤੇ ਗੰਗਾ ਘਾਟ ਤੇ ਕੱਪੜੇ ਆਦਿਕ ਧੋਣ ਦਾ ਜਦੋਂ ਮਨ ਬਣਾਇਆ ਤੇ ਵੇਖਿਆ ਉੱਥੇ ਬੱਚਾ ਛੋਟਾ ਜਿਹਾ। ਉਹਨਾਂ ਵਿਚਾਰ ਕੀਤੀ, ਸਾਡਾ ਬੱਚਾ ਕੋਈ ਨਹੀਂ, ਆਪਾਂ ਨੂੰ ਲੈ ਲਈਏ। ਉਹਨਾਂ ਨੇ ਕਬੀਰ ਸਾਹਿਬ ਨੂੰ ਪਾਲਿਆ। ਇਸ ਤਰੀਕੇ ਨਾਲ ਧੰਨ ਭਗਤ ਕਬੀਰ ਸਾਹਿਬ ਜੀ ਇਹ ਜੁਲਾਹਿਆਂ ਦੇ ਘਰ ਪਲੇ। ਇੱਕ ਬ੍ਰਾਹਮਣੀ ਵਿਧਵਾ ਤਿੰਨਾਂ ਦੇ ਘਰ ਜਨਮੇ। ਸੋ ਭਗਤ ਕਬੀਰ ਸਾਹਿਬ ਜੀ ਬੜੀ ਪ੍ਰਸਿੱਧੀ ਹੋ ਗਈ, ਘਰ ਘਰ ਦੇ ਵਿੱਚ ਤਿੰਨਾਂ ਦੀਆਂ ਬਾਤਾਂ ਹੋਣ ਲੱਗੀਆਂ। ਈਰਖਾ ਜਾਗ ਪੈਂਦੀ ਜਦੋਂ ਕਿਸੇ ਦਾ ਕੱਦ ਉੱਚਾ ਹੁੰਦਾ ਤੇ ਈਰਖਾ ਸਤਸੰਗਿਓ ਹੋ ਜਾਂਦੀ ਹੈ। ਕਬੀਰ ਸਾਹਿਬ ਜੀ ਦੀ ਪੂਜਾ ਪ੍ਰਤਿਸ਼ਠਾ ਵੇਖ ਕੇ, ਮਾਣ ਮਰਿਆਦਾ ਵੇਖ ਕੇ ਪੰਡਿਤ ਲੋਕ ਪੁਜਾਰੀ ਵਰਗ ਖਫਾ ਹੋ ਗਿਆ। ਤਿੰਨਾਂ ਨੇ ਬਹੁਤ ਤਰੀਕਿਆਂ ਨਾਲ ਕਬੀਰ ਜੀ ਨੂੰ ਭੰਡਿਆ। ਇੱਕ ਸਮੇਂ ਤਿੰਨਾਂ ਨੇ ਵਿਚਾਰ ਕੀਤੀ ਕਿ ਕਬੀਰ ਸਾਹਿਬ ਜੀ ਨੂੰ ਬਦਨਾਮ ਕਰੀਏ। ਉਹਨਾਂ ਨੇ ਕੀ ਕੀਤਾ ਕਿ ਚਿੱਠੀਆਂ ਲਿਖ ਦਿੱਤੀਆਂ ਸਾਰੀਆਂ ਸੰਪਰਦਾਵਾਂ ਨੂੰ, ਜਿੰਨੇ ਸਾਧੂ ਮੰਡਲੀਆਂ ਸੰਤ ਸਮਾਜ, ਚਿੱਠੀਆਂ ਲਿਖਤੀਆਂ। ਫਲਾਂ ਫਲਾਂ ਦਿਨ ਕਬੀਰ ਸਾਹਿਬ ਦੇ ਘਰ ਬਹੁਤ ਵੱਡਾ ਜੱਗ ਆਇਓ, ਸਤਸੰਗਿਓ ਸਾਧੂ ਆ ਗਏ। ਉਸ ਦਿਨ ਰਸਤੇ ਭਰੇ ਆਉਣ ਡਏ ਨੇ, ਕਬੀਰ ਸਾਹਿਬ ਜੀ ਬਾਹਰ ਨੂੰ ਜਾ ਰਹੇ ਨੇ ਸੈਰ ਵਾਸਤੇ, ਪ੍ਰਭੂ ਦੀ ਸਿਮਰਨ ਨਿਤਨੇਮ ਕਰਦਿਆਂ। ਅੱਗੋਂ ਸਾਧੂ ਮੰਡਲੀਆਂ ਆ ਰਹੀਆਂ ਤੇ ਪੁੱਛਦੇ ਉਹਨਾਂ ਨੂੰ, ਭਾਈ ਅੱਜ ਕਿਧਰ ਨੂੰ ਚਾਲੇ ਪਾ ਲਏ? ਕਹਿੰਦੇ ਤੈਨੂੰ ਨਹੀਂ ਪਤਾ, ਅੱਜ ਕਬੀਰ ਦੇ ਘਰ ਜਾ ਗਿਆ, ਵਿੱਚ ਚਿੱਠੀ ਆਈਆਂ ਸਾਨੂੰ। ਕਬੀਰ ਜੀ ਸਮਝ ਗਏ ਕਿ ਇਹ ਨੰਦਕਾਂ ਨੇ ਇਹ ਚਾਲ ਚੱਲੀ ਹੈ, ਹੁਣ ਵਾਹਿਗੁਰੂ ਹੀ ਪਤ ਰੱਖ ਸਕਦਾ ਵਾਹਿਗੁਰੂ। ਸਾਈਡ 'ਤੇ ਹੋ ਗਏ ਅਤੇ ਸਤਸੰਗ ਜੀ ਝਾੜੀਆਂ ਦੇ ਵਿੱਚ ਬਹਿ ਕੇ ਸਿਮਰਨ ਵਿੱਚ ਜੁੜ ਗਏ ਨੇ। ਕਿਵੇਂ ਹੋ ਗਏ ਵਾਹਿਗੁਰੂ ਤੇਰੇ ਹੱਥ ਲਾਜ, ਜਿਉਂ ਭਾਵੇ ਤਿਉਂ ਰਾਖ ਲੈ, ਹਮ ਸਰਨ ਪ੍ਰਭ ਆਏ ਰਾਮ ਰਾਜੇ। ਜਿਵੇਂ ਤੈਨੂੰ ਵਾਹਿਗੁਰੂ ਚੰਗਾ ਲੱਗੇ, ਤੇਰੀ ਸਰਨ ਵਿੱਚ ਆਏ ਹਾਂ। ਬਾਰਕ ਤੂੰ ਗੁਰ ਪਿਤਾ ਹੈ ਦੇ ਮਤ ਸਮਝਾਏ, ਜਾਂ ਨਾਨਕ ਦਾਸ ਹਰ ਕਾਂਢਿਆ ਹਰ ਪੈਜ ਰਖਾਏ। ਸਮਾਧੀ 'ਚ ਜੁੜ ਗਿਆ, ਉੱਧਰ ਪਰਮਾਤਮਾ ਜੀ ਨੂੰ ਲਾਜ ਆਈ, ਸਾਡਾ ਭਗਤ ਹੈ, ਸਾਡਾ ਬੱਚਾ ਪੁੱਤਰ ਹੈ, ਕਿਤੇ ਇਹਦੀ ਬਦਨਾਮੀ ਨਾ ਹੋ ਜਾਵੇ ਸਤਸੰਗਿਓ। ਕਹਿੰਦੇ ਪਰਮਾਤਮਾ ਜੀ, ਵਾਹਿਗੁਰੂ ਜੀ, ਭਗਵਾਨ ਜੀ ਸ਼ਾਹੂਕਾਰ ਦਾ ਰੂਪ ਧਾਰ ਕੇ ਬੇਅੰਤ ਰਸਤਾ ਬਸਤਾ ਲੈ ਕੇ ਆ ਗਏ, ਨਾਲ ਸੇਵਕ ਆ ਕੇ ਬੇਅੰਤ ਜਗ ਸ਼ੁਰੂ ਹੋ ਗਿਆ। ਤਰ੍ਹਾਂ ਤਰ੍ਹਾਂ ਦੇ ਪਕਵਾਨ ਪਕਾਏ, ਸਾਧੂਆਂ ਮੰਡਲੀਆਂ ਨੂੰ ਰੱਜ ਕੇ ਸੇਵਾ ਹੋਈ, ਦਾਨ ਦਕਸ਼ਣਾ ਦਿੱਤੀ, ਮਾਇਆ ਦਿੱਤੀ, ਉਹਨਾਂ ਦੇ ਪੱਲੇ ਬੰਨਿਆ ਬਹੁਤ ਕੁਝ ਪਦਾਰਥ। ਸਾਧੂ ਮੰਡਲੀਆਂ ਸਾਰਾ ਦਿਨ ਰਹੀਆਂ ਕਬੀਰ ਜੀ ਦੇ ਘਰ, ਤ੍ਰਿਪਤ ਕਰਕੇ, ਵਸਤਰ ਦੇ ਕੇ, ਹਰੇਕ ਤਰ੍ਹਾਂ ਨਾਲ ਨਿਵਾਜ ਕੇ ਤੋਰ ਦਿੱਤਾ। ਇਹ ਸਾਧੂ ਮੰਡਲੀਆਂ ਵਾਪਸ ਜਾ ਰਹੀਆਂ ਅਤੇ ਕਬੀਰ ਸਾਹਿਬ ਜੀ ਬੈਠੇ ਸਿਮਰਨ ਦੇ ਵਿੱਚ, ਤਨ ਕਬੀਰ ਕਰਦੇ ਜਾ ਰਹੇ ਸਾਧੂ। ਸਾਧੂ ਮੰਡਲੀਆਂ ਤਨ ਕਬੀਰ ਕਰਦੇ ਜਾ ਰਹੇ ਨੇ। ਕਬੀਰ ਜੀ ਦੇ ਕੰਨਾਂ 'ਚ ਆਵਾਜ਼ ਪਈ, ਕਬੀਰ ਜੀ ਨੇ ਉਸਨੇ ਸਲੋਕ ਉਚਾਰਨ ਕੀਤਾ, ਕਬੀਰ ਨਾ ਹਮ ਕੀਆ ਨਾ ਕਰੇਂਗੇ, ਨਾ ਕਰ ਸਕੈ ਸਰੀਰ, ਕਿਆ ਜਾਣੋ ਕਿਛ ਹਰ ਕੀਆ, ਭਇਓ ਕਬੀਰ ਕਬੀਰ। ਹੇ ਵਾਹਿਗੁਰੂ, ਹੇ ਭਗਵਾਨ, ਨਾ ਮੈਂ ਕੁਛ ਕਰਨ ਜੋਗਾ ਪਿੱਛੇ, ਨਾ ਹੁਣ ਨਾ ਗਾਂਹ ਕਰਨ ਜੋਗਾ, ਕਿਆ ਜਾਣੋ ਕਿਛ ਹਰ ਕੀਆ, ਕੀ ਜਾਣੀਏ ਪਰਮਾਤਮਾ ਨੇ ਕੀ ਖੇਡ ਖੇਡ ਦਿੱਤੀ, ਭਇਓ ਕਬੀਰ ਕਬੀਰ, ਮੇਰੀ ਕਬੀਰ ਕਬੀਰ ਹੋ ਰਹੀ ਹੈ। ਕਬੀਰ ਕਹਿੰਦੇ ਵੱਡਾ ਪਰਮਾਤਮਾ ਨੂੰ ਵੀ, ਕਬੀਰ ਦਾ ਅਰਥ ਹੁੰਦਾ ਵੱਡਾ। ਹੱਕਾ ਕਬੀਰ ਕਰੀਮ ਤੂੰ ਬੇ ਹੈ ਪਰਵਤਗਾਰ, ਗੁਰੂ ਨਾਨਕ ਦੇਵ ਜੀ ਦੇ ਬਚਨ ਨੇ, ਤਿਲੰਗ ਰਾਗ ਦਾ ਪਹਿਲਾ ਹੀ ਸ਼ਬਦ। ਕਬੀਰ ਦਾ ਅਰਥ ਹੁੰਦਾ ਵੱਡਾ। ਕਹਿੰਦੇ ਤੇ ਪਰਮਾਤਮਾ ਨੇ ਕਿਰਪਾ ਕੀਤੀ ਹੈ, ਵਾਹਿਗੁਰੂ ਦੀ ਬਖਸ਼ਿਸ਼ ਹੈ।

ਤੇ ਗੁਰੂ ਜੀ ਫਰਮਾਉਂਦੇ ਨੇ ਕਾਰਜ ਸਫਲ ਹਮਾਰੇ, ਵਾਹਿਗੁਰੂ ਦੀ ਕਿਰਪਾ ਨਾਲ ਸਾਡੇ ਸਾਰੇ ਕਾਰਜ ਸਫਲ ਹੋ ਗਏ। ਰਹਾਓ ਵਿਸ਼ਰਾਮ ਦੇ ਕੇ ਕਿਰਪਾ ਕਰਦੇ ਹਨ। ਪੁੰਨ ਦਾਨ ਪੂਜਾ ਪਰਮੇਸ਼ੁਰ, ਹਰ ਕੀਰਤ ਤਤ ਵਿਚਾਰੇ। ਜਿਹੜੀ ਹਰੀ ਦੀ ਕੀਰਤੀ ਕਰਨੀ ਹੈ, ਜਿਹੜਾ ਪਰਮਾਤਮਾ ਦਾ ਜਸ ਕਰਨਾ ਹੈ, ਜਿਹੜੀ ਤੱਤ ਦੀ ਵਿਚਾਰ ਕਰਨੀ ਹੈ, ਅਸਲੀਅਤ ਦੀ ਵਿਚਾਰ ਕਰਨੀ ਹੈ। ਸਿਮਰਤ ਸ਼ਾਸਤਰ ਪੁੰਨ ਪਾਪ ਵਿਚਾਰ ਦੇ ਤੱਤੈ ਸਾਰ ਨਾ ਜਾਣੀ, ਤੱਤੈ ਸਾਰ ਨਾ ਜਾਣੀ ਗੁਰੂ ਬਾਜੋ, ਤੱਤੈ ਸਾਰ ਨਾ ਜਾਣੀ। ਜਿਵੇਂ ਮਾਤਾਵਾਂ ਬੈਠੀਆਂ ਨੇ ਦੁੱਧ ਰਿੜਕਦੇ, ਉਹ 'ਚ ਤੱਤ ਕੇ ਨਿਕਲਿਆ ਮੱਖਣ। ਇੱਦਾਂ ਹੀ ਜਦੋਂ ਅਸੀਂ ਸੰਸਾਰ ਦੀ ਸੱਚ ਅਤੇ ਝੂਠ ਦੀ ਵਿਚਾਰ ਕਰਦੇ ਹਾਂ ਨਾ, ਅਤੇ ਤੱਤ ਨਿਕਲਦਾ ਉਦੋਂ ਸੱਚ, ਇੱਕ ਨਿਰੰਕਾਰ ਦਾ ਨਾਮ ਹੀ ਸੱਚਾ ਹੈ, ਬਾਕੀ ਸਾਰਾ ਕੁਝ ਝੂਠ ਹੀ ਹੈ। ਗੁਰੂ ਜੀ ਮਿਹਰ ਕਰਦੇ ਹਨ ਕਿ ਹਰ ਕੀਰਤ ਤੱਤ ਵਿਚਾਰੇ, ਹਰੀ ਦੀ ਕੀਰਤੀ ਤੱਤ ਵਿਚਾਰ ਕੀਤੀ, ਇਹੀ ਪੁੰਨ ਹੈ। ਪੁੰਨ ਦਾਨ ਪੂਜਾ ਪਰਮੇਸ਼ੁਰ, ਪੁੰਨ ਹੁੰਦਾ ਸਤਸੰਗੀਓ ਜਿਹੜਾ ਅਸੀਂ ਖਾਸ ਦਿਨਾਂ 'ਤੇ ਕਰਦੇ ਹਾਂ, ਦਾਨ ਹੁੰਦਾ ਜਿਹੜਾ ਰੋਜ਼ ਹੀ ਕਰਦੇ ਹਾਂ। ਖਿਆਲ ਕਰਿਓ, ਜਿਹੜਾ ਦਾਨ ਹੈ ਰੋਜ਼ ਹੀ ਕਰਦੇ ਹਾਂ। ਪਿੰਡਾਂ ਥਾਵਾਂ ਤੋਂ ਆਪਾਂ ਆਏ ਹਾਂ, ਕੋਈ ਮੰਗਤਾ ਆ ਗਿਆ, ਉਹਨੂੰ ਲਾਪਾ ਟਾ ਪਾ ਤਾ, ਪ੍ਰਸ਼ਾਦਾ ਦੇ ਦਿੱਤਾ, ਉਹਨੂੰ ਕੱਪੜਾ ਦੇ ਦਿੱਤਾ ਕੋਈ ਤਣ ਢੱਕਣ ਨੂੰ, ਇਹਨੂੰ ਕਹਿੰਦੇ ਦਾਨ। ਇਹ ਆਪਾਂ ਰੋਜ਼ ਕਰਦੇ ਰਹਿੰਦੇ ਹਾਂ। ਦਾਨਾ ਸਰਦਾਨ ਨਾਮ ਦਾਨ ਵੀ, ਨਾਮ ਜਪਾਉਣਾ, ਆਪ ਜਪਣਾ। ਪੁੰਨ ਹੁੰਦਾ ਹੈ ਕੋਈ ਵਿਸ਼ੇਸ਼ ਦਿਨ ਹਨ, ਕੋਈ ਗੁਰਪੁਰਬ ਹੈ, ਕੋਈ ਦੀਵਾਲੀ ਹੈ, ਕੋਈ ਵਿਸਾਖੀ ਹੈ, ਕੋਈ ਬੱਸਿਆ ਸੰਗਰਾਂਦ ਹੈ, ਉਸ ਦਿਨ ਵਿਸ਼ੇਸ਼ ਤੌਰ 'ਤੇ ਕੁਛ ਨਾ ਕੁਛ ਪੁੰਨ ਕਰਨਾ। ਉਹ ਕੱਪੜਾ ਕੋਈ ਅੰਨਦਾਨ ਕਰ ਦੇਣਾ, ਕੁਛ ਰਸਤਾਂ ਬਸਤਾਂ ਲੈ ਆਉਣੀਆਂ, ਜਿਹੜੀਆਂ ਚੀਜ਼ਾਂ ਹਨ ਇਹਨੂੰ ਕਹਿੰਦੇ ਪੁੰਨ। ਸੱਚੇ ਪਾਤਸ਼ਾਹ ਕਹਿੰਦੇ ਪੁੰਨ ਦਾਨ ਪੂਜਾ ਪਰਮੇਸ਼ੁਰ, ਹਰ ਕੀਰਤ ਤੱਤ ਵਿਚਾਰ, ਜਿਹੜੀ ਹਰੀ ਦੀ ਕੀਰਤੀ ਕਰਨੀ, ਤੱਤ ਦੀ ਵਿਚਾਰ ਕਰਨੀ ਹੈ, ਇਹੀ ਸਾਡੇ ਲਈ ਦਾਨ, ਇਹੀ ਪੁੰਨ, ਇਹੀ ਪਰਮਾਤਮਾ ਦੀ ਪੂਜਾ ਹੈ। ਗੁਣ ਗਾਵਤ ਅਤੁੱਲ ਸੁਖ ਪਾਇਆ, ਠਾਕੁਰ ਅਗਮ ਪਾਰੇ। ਵਾਹਿਗੁਰੂ ਜੀ ਦੇ ਗੁਣ ਗਾਵਤ, ਗੁਣ ਗਾਉਂਦਿਆਂ ਗਾਉਂਦਿਆਂ ਅਤੁੱਲ ਸੁਖ ਪਾਇਆ। ਤੁੱਲ ਦਾ ਤੁਲ, ਜਿਹੜਾ ਤੁਲ ਜਾਵੇ, ਐੜਾ ਗਿੱਤਰ ਲੱਗਿਆ, ਅਤੁੱਲ ਜਿਹੜਾ ਤੁਲਿਆ ਨਾ ਜਾਵੇ। ਜਿਹੜੇ ਵੀ ਅੱਖਰ ਨਾਲ ਐੜਾ ਪਹਿਲਾਂ ਲੱਗ ਜਾਂਦਾ ਹੈ ਉਹਦਾ ਅਰਥ ਉਲਟ ਹੋ ਜਾਂਦਾ। ਜਿਵੇਂ ਸੰਖ ਦਾ ਅਰਥ ਹੁੰਦਾ ਗਿਣਤੀ, ਗਿਣਤੀ ਵਿੱਚ ਆ ਜਾਂਦਾ ਸੰਖ ਦਹਿ ਸੰਖ, ਪਦਮ ਦਹਿ ਪਦਮ, ਅਤੇ ਐੜਾ ਨਾਲ ਲਾ ਦੀ ਅਸੰਖ, ਜਿਹੜਾ ਗਿਣਤੀ ਤੋਂ ਪਰੇ ਹੈ। ਇਸੇ ਤਰ੍ਹਾਂ ਲੱਖ, ਲੱਖ ਦਾ ਅਰਥ ਦਾ ਜਾਣ ਲੈਣਾ, ਅਤੇ ਐੜਾ ਨਾਲ ਲਾ ਦੀਏ ਅਗੇਤਰ, ਅੱਗੋਂ ਪਹਿਲਾਂ ਲਾ ਦੀਏ ਐੜਾ ਅਲੱਖ। ਇਸੇ ਤਰ੍ਹਾਂ ਪਾਰ ਦਾ ਅਰਥ ਦਾ ਜਿਹਦਾ ਪਾਰ ਪਾ ਲਈਏ, ਅਤੇ ਅਪਾਰ ਜਿਹਦਾ ਅਪਾਰ ਹੀ ਕੋਈ ਨਹੀਂ। ਇਸ ਤਰ੍ਹਾਂ ਐੜਾ ਲੱਗ ਜਾਏ ਅਤੇ ਉਹ ਬਣ ਜਾਂਦਾ ਸਤਸੰਗੀਓ ਗਿਣਤੀ ਮਿਣਤੀ ਤੋਂ ਪਰੇ। ਗੁਣ ਗਾਵਤ ਅਤੁੱਲ ਸੁੱਖ ਪਾਇਆ, ਕਹਿੰਦੇ ਗੁਣ ਗਾਉਣ ਨਾਲ ਅਤੁੱਲ ਸੁੱਖ, ਜਿਹੜੇ ਤੋਲੇ ਹੀ ਨਹੀਂ ਜਾਂਦੇ, ਗਿਣੇ ਮਿਣੇ ਹੀ ਨਹੀਂ ਜਾਂਦੇ, ਉਹ ਸੁੱਖ ਪ੍ਰਾਪਤ ਹੁੰਦੇ ਨੇ। ਠਾਕੁਰ ਅਗਮ ਅਪਾਰੇ, ਜਿਹੜਾ ਵਾਹਿਗੁਰੂ ਅਗਮ ਮਨ ਦੀ ਪਹੁੰਚ ਤੋਂ ਪਰੇ ਹੈ, ਪਾਰਾਵਾਰ ਤੋਂ ਪਰੇ ਹੈ ਸਤਸੰਗੀਓ। ਹੁਣ ਜਿਹੜਾ ਆਤਮਕ ਸੁੱਖ ਹੈ ਇਹ ਹੋਰ ਚੀਜ਼ ਹੈ, ਜਿਹੜੇ ਸਰੀਰਕ ਸੰਸਾਰਕ ਸੁੱਖ ਨੇ ਹੋਰ ਚੀਜ਼ ਨੇ। ਆਤਮਕ ਸੁੱਖ ਜਿਹਨਾਂ ਨੂੰ ਮਿਲ ਗਿਆ ਸਤਸੰਗੀ, ਰੋਟੀ ਖਾਣ ਨੂੰ ਨਾ ਮਿਲੇ, ਭਾਵੇਂ ਕੱਪੜਾ ਪਹਿਨਣ ਨੂੰ ਨਾ ਮਿਲੇ, ਘਰ ਘਾਟ ਨਹੀਂ, ਕੋਈ ਬੁਲਾਉਣ ਵਾਲਾ ਰਿਸ਼ਤੇਦਾਰ ਭੈਣ ਭਰਾ ਕੋਈ ਨਹੀਂ, ਪਰ ਉਹ ਰਾਜਾ ਸਗਲੀ ਸ੍ਰਿਸ਼ਟ ਕਾ ਹਰ ਨਾਮ ਮਨ ਭਿੰਨਾ, ਜਿਹਦਾ ਮਨ ਵਾਹਿਗੁਰੂ ਦੇ ਨਾਮ ਵਿੱਚ ਭਿੱਜ ਗਿਆ ਉਹ ਦੁਨੀਆਂ ਦਾ ਸ੍ਰਿਸ਼ਟੀ ਦਾ ਰਾਜਾ ਸਤਸੰਗੀ। ਤਿਸ ਕੀ ਧੂੜ ਮਨ ਉਧਰ ਹੈ, ਪ੍ਰਭ ਹੋਏ ਸੋ ਪ੍ਰਸੰਨ। ਐਸੇ ਮਹਾਂਪੁਰਸ਼ਾਂ ਦੇ ਚਰਨਾਂ ਦੀ ਧੂੜ ਦੇ ਨਾਲ ਸੰਸਾਰ ਤਰ ਜਾਂਦਾ, ਪਰਮਾਤਮਾ ਖੁਸ਼ ਹੋ ਜਾਂਦਾ ਸਤਸੰਗੀ। ਕਬੀਰ ਸਾਹਿਬ ਜੀ ਬੰਦਗੀ ਕਰਦੇ ਨੇ, ਭਗਤੀ ਕਰਦੇ ਹੈ, ਸੱਚੀ ਸੁੱਚੀ ਕਰਤ ਕਰਦੇ ਸਤਸੰਗੀਓ। ਭਗਤ ਸਾਹਿਬ ਦੀ ਬੜੀ ਕੀਰਤੀ ਹੋ ਗਈ, ਸੰਗਤਾਂ ਸਾਧੂ ਮੰਡਲੀਆਂ ਆਉਂਦੀਆਂ ਬੇਅੰਤ ਕਬੀਰ ਜੀ ਦੇ ਕੋਲ ਚਰਚਾ ਲਈ, ਦਾਲ ਫੁਲਕਾ ਛਕਾਉਣਾ, ਅਤੇ ਕੰਮ ਕੀ ਸੀ, ਕੱਪੜਾ ਬੁਣਨਾ। ਅਤੇ ਬੰਦਗੀ ਵਿੱਚ ਐਸੇ ਜੁੜੇ ਕਿ ਕੱਪੜਾ ਵੀ ਬੁਣਨਾ ਛੱਡ ਦਿੱਤਾ। ਹੁਣ ਸਾਧੂ ਆਉਂਦੇ ਨੇ, ਇੱਕ ਦੋਏ ਮੰਦਰ, ਇੱਕ ਦੋਏ ਬਾਟ,
ਹਮਖੁ ਸਾਥਰ ਉਨਕੋ ਖਾਟ। ਕਹਿੰਦੇ ਇੱਕ ਦੋ ਤੇ ਸਾਧੂਆਂ ਦੀਆਂ ਮੰਡਲੀਆਂ ਆ ਰਹੀਆਂ ਕਬੀਰ ਦੇ ਘਰ ਬੈਠੀਆਂ। ਇੱਕ ਦੋ ਮੰਡਲੀਆਂ ਘਰੋਂ ਕਬੀਰ ਜੀ ਦੇ ਚਰਚਾ ਵਿਚਾਰ ਕਰਕੇ ਫੁਲਕਾ ਪ੍ਰਸ਼ਾਦਾ ਛੱਕ ਕੇ ਜਾ ਰਹੀਆਂ, ਇੱਕ ਆ ਰਹੀਆਂ। ਇੱਕ ਦੋ ਮੰਦਰ, ਇੱਕ ਦੋ ਤੇ ਸਾਧੂਆਂ ਦੀਆਂ ਮੰਡਲੀਆਂ ਮੰਦਰ ਘਰ ਦੇ ਵਿੱਚ ਕਬੀਰ ਦੇ, ਇੱਕ ਦੋ ਬਾਟ, ਇੱਕ ਦੋ ਰਸਤੇ 'ਤੇ ਆ ਰਹੀਆਂ ਅਤੇ ਇੱਕ ਦੋ ਜਾ ਰਹੀਆਂ। ਅਤੇ ਮਾਤਾ ਲੋਈ ਜੀ ਕਬੀਰ ਸਾਹਿਬ ਦੇ ਘਰੋਂ ਬੀਬੀ ਜੀ, ਉਹ ਆਪਣੀਆਂ ਦਰਾਣੀਆਂ ਜਠਾਣੀਆਂ ਨੂੰ ਕਹਿੰਦੇ, ਸੁਣੋ ਦਰਾਣੀ ਸੁਣੋ ਜਠਾਣੀ, ਅਚਰਜ ਏਕ ਪਇਓ, ਸਾਤ ਸੂਤੇ ਨੂੰ ਮੁੰਡੀਏ ਖੋਏ, ਮੁੰਡੀਆ ਕਿਉਂ ਨੂੰ ਮੋਇਓ। ਇਹ ਕਹਿੰਦੇ ਕਬੀਰ ਮਰ ਜਾਂਦਾ ਸਤਸੰਗੀਓ। ਇਸ ਤਰ੍ਹਾਂ ਮਾਤਾ ਜੀ, ਮਾਤਾ ਧਨਕ ਭਗਤ ਕਬੀਰ ਸਾਹਿਬ ਜੀ ਮਾਤਾ ਜੀ ਕਹਿੰਦੇ ਨੇ ਕਿ ਕਬੀਰ ਤੇ ਸਾਨੂੰ ਰੋਟੀ ਨਹੀਂ ਖਾਣ ਨੂੰ ਮਿਲਦੀ ਆ, ਸਾਧੂ ਆਉਂਦੇ ਵਿਗੜੇ ਇਹਨਾਂ ਨੂੰ ਸਾਰਾ ਕੁਝ ਖਵਾ ਦਿੰਦਾ, ਸਾਨੂੰ ਭੁੰਜੇ ਲੰਮੇ ਪਾ ਦਿੰਦਾ, ਸਾਧੂ ਵਾਲੀ ਮੰਜੀਆਂ ਦੇ ਦਿੰਦਾ। ਕਬੀਰ ਜੀ ਕੁਟੀਆ 'ਚ ਰਹਿੰਦੇ ਸੀ, ਛੰਨ 'ਚ ਕੁਟੀਆ 'ਚ। ਇੱਕ ਸ਼ਾਹੂਕਾਰ ਸੀ ਕਬੀਰ ਸਾਹਿਬ ਦੇ ਨੇੜੇ, ਘਰ ਸੀ ਉਹਦਾ ਅਰਜਨ ਦਾਸ। ਉਹ ਰੋਜ਼ ਵਹਿੰਦਾ ਕਿ ਮੇਰੇ ਕੋਲ ਇੰਨੀ ਧਨ ਦੌਲਤ, ਇੰਨੀ ਮਾਇਆ, ਇੰਨਾ ਸੁੱਖ ਆਨੰਦ ਮੈਨੂੰ ਨਹੀਂ ਜਿੰਨਾ ਕਬੀਰ ਨੂੰ ਹੈ। ਇਹ ਕਬੀਰ ਦੇ ਕੋਲ ਕੀ ਹੈ, ਐਸੀ ਕੀ ਚੀਜ਼ ਕਬੀਰ ਕੋਲ? ਸੋ ਕਹਿੰਦੇ ਨੇ ਕਿ ਇੱਕ ਵਾਰ ਸ਼ਾਹੂਕਾਰ ਨੇ ਕੁਛ ਸੋਨਾ ਲਿਆ, ਕੁਛ ਚਾਂਦੀ ਲਈ, ਕੱਪੜੇ 'ਚ ਸਤਸੰਗੀਓ ਥਾਲ 'ਚ ਪਾ ਕੇ ਕੱਪੜੇ ਨਾਲ ਟੱਕ ਕੇ ਕਬੀਰ ਜੀ ਦੇ ਕੋਲ ਆ ਗਿਆ, ਚਰਨਾਂ 'ਤੇ ਲਿਆ ਕੇ ਨਮਸਕਾਰ ਕੀਤੀ, ਰੱਖ ਦਿੱਤੀ, ਭੇਟ ਰੱਖੀ। ਕਬੀਰ ਸਾਹਿਬ ਜੀ, ਆ ਮੇਰੀ ਭੇਟਾ ਪ੍ਰਮਾਣ ਕਰੋ, ਮੈਨੂੰ ਵੀ ਤੋਂ ਆਪਣੇ ਵਰਗਾ ਸੁੱਖ ਦੇ ਦਿਓ, ਤੁਹਾਡਾ ਪਰਿਵਾਰ ਆਨੰਦ ਵਿੱਚ ਰਹਿੰਦਾ, ਤੁਸੀਂ ਆਨੰਦ ਵਿੱਚ ਰਹਿੰਦੇ ਹੋ, ਖਿੜੇ ਰਹਿੰਦੇ ਹੋ, ਇੰਨੀ ਮੇਰੇ ਕੋਲ ਧਨ ਦੌਲਤ ਹੈ ਅਤੇ ਫਿਰ ਵੀ ਦੁਖੀ ਆ। ਸਗਲ ਸ੍ਰਿਸ਼ਟ ਕੋ ਰਾਜਾ ਦੁਖੀ ਆ, ਹਰ ਕਾ ਨਾਮ ਜਪਤ ਹੋਏ ਸੁਖੀ ਆ। ਕਹਿੰਦੇ ਕਬੀਰ, ਤੂੰ ਕੁਟੀਆ 'ਚ ਰਹਿੰਦਾ, ਛੰਨ 'ਚ ਰਹਿੰਦਾ, ਗਰੀਬੀ ਤੇਰੇ ਕੋਲ ਹੈ, ਅਤੇ ਕਹਿੰਦੇ ਫਿਰ ਵੀ ਤੇਰੇ ਚਿਹਰੇ 'ਤੇ ਜਾਹੋ ਜਲਾਲ, ਆਨੰਦ ਵਿੱਚ ਰਹਿੰਦਾ, ਇਹ ਮੈਨੂੰ ਵੀ ਆਨੰਦ ਦੇ ਦੇ। ਕਬੀਰ ਸਾਹਿਬ ਜੀ ਕਹਿੰਦੇ ਕੀ ਹੈ? ਕਹਿੰਦੇ ਮਹਾਰਾਜ, ਸੋਨਾ ਚਾਂਦੀ ਕੀਮਤੀ ਵਸਤੂਆਂ ਲੈਂਦੀਆਂ ਤੁਹਾਡੀ ਪੇਟ ਵਾਲੀ, ਇਹ ਲੈ ਲਓ ਅਤੇ ਮੈਨੂੰ ਆਨੰਦ ਦੇ ਦਿਓ। ਕਬੀਰ ਜੀ ਨੇ ਉਸ ਵੇਲੇ ਸ਼ਬਦ ਉਚਾਰਿਆ ਹੈ, ਕੰਚਨ ਸਿਉਂ ਪਾਈ ਹੈ ਨਹੀਂ ਤੋਲ, ਮਨ ਦੇ ਰਾਮ ਲਿਆ ਹੈ ਮੋਲ। ਕਬੀਰ ਸਾਹਿਬ ਜੀ ਕਹਿਣ ਲੱਗੇ, ਸੋਨੇ ਚਾਂਦੀ ਦੇ ਵੱਟੇ ਸੱਟੇ ਇਹ ਚੀਜ਼ਾਂ ਨਹੀਂ ਮਿਲਦੀਆਂ। ਗੁਰੂ ਅਰਜਨ ਦੇਵ ਜੀ ਨੇ ਫਰਮਾਇਆ ਨਾ, ਸੰਮਨ ਜੋ ਇਸ

ਸੰਮਨ ਜੋ ਇਸ ਪ੍ਰੇਮ ਕੀ ਹੈ। ਭਾਈ ਸੰਮਨ, ਜਿਹੜੀ ਪ੍ਰੇਮ ਦੀ ਭੇਟਾ ਹੈ ਨਾ, ਦਮ ਕਿਹੋ ਹੋਤੀ ਸਾਟ, ਦਮ ਕਿਹਦੇ ਮਾਇਆ ਦੇ, ਪੈਸਿਆਂ ਦੇ, ਦਮੜਿਆਂ ਦੇ ਸਾਟ ਵੱਟੇ ਸੱਟੇ। ਜੇਕਰ ਇਹ ਪ੍ਰੇਮ ਦੀ ਭੇਟਾ ਮਿਲਦੀ ਹੁੰਦੀ ਤੇ ਰਾਵਣ ਕੋਈ ਕੰਗਾਲ ਨਹੀਂ ਸੀ। ਜਿਨ ਗੜ ਕੋਟ ਕੀਏ ਕੰਚਨ ਕੇ, ਜਿਹਨੇ ਕਿਲੇ ਬਣਾ ਲਏ ਸੀ ਸੋਨੇ ਦੇ, ਸੋਨੇ ਸ਼ੁੱਧ ਸੋਨੇ ਦੇ, ਤੇ ਐਸਾ ਜਿਹੜਾ ਰਾਵਣ ਸੀ ਉਹਨੂੰ ਕੀ ਲੋੜ ਪੈ ਗਈ ਆਪਣੇ ਸਿਰ ਕੱਟ ਕੇ ਤੇ ਆਪਣੇ ਗੁਰੂ ਸ਼ਿਵ ਨੂੰ ਭੇਟ ਕਰਨ ਦੀ। ਜੇ ਪੈਸਿਆਂ ਦੇ ਵੱਟੇ ਸੱਟੇ ਖੁਦਾ ਪਰਮਾਤਮਾ ਉਹਦਾ ਆਨੰਦ ਮਿਲ ਜਾਵੇ ਤਾਂ ਅਮੀਰ ਲੋਕ ਹੀ ਆਪਣੇ ਤਜੋਰੀਆਂ 'ਚ ਰੱਬ ਨੂੰ ਕੈਦ ਕਰ ਲੈਂਦੇ। ਸ਼ਾਹੂਕਾਰ, ਪੈਸਾ ਬੜਾ ਸ਼ਾਹੂਕਾਰ ਦੇ ਕੋਲ, ਤੇ ਆਉਂਦੇ ਜਾਂਦੇ ਲੋਕ ਗਲੀ ਬਾਜ਼ਾਰ 'ਚ ਲੰਘਦੇ ਨੇ, ਸ਼ਾਹੂਕਾਰ ਜੀ ਰਾਮ ਰਾਮ, ਸ਼ਾਹੂਕਾਰ ਜੀ ਰਾਮ ਰਾਮ। ਉਹ ਅੱਗੇ ਕਹਿੰਦਾ ਕੋਈ ਨਹੀਂ, ਮੈਂ ਉਹਨੂੰ ਕਹਿ ਦੂੰਗਾ ਰਾਮ ਰਾਮ, ਉਹਨੂੰ ਕਹਿ ਦੂੰਗਾ ਰਾਮ ਰਾਮ। ਉਹ ਲੋਕ ਇਹਦੇ ਵਿਚਾਰ ਕਰਦੇ ਨੇ ਕਿ ਸਾਡੀ ਇਨਸਲਟ ਕਰਦਾ ਕਿ ਇਹ ਪ੍ਰੋਬਲਮ ਕੀ ਹੈ ਸ਼ਾਹੂਕਾਰ ਦੀ, ਅਸੀਂ ਇਹਨੂੰ ਰਾਮ ਰਾਮ ਕਹਿੰਦੇ, ਅੱਗੋਂ ਇਹ ਕਹਿੰਦਾ ਮੈਂ ਉਹਨੂੰ ਕਹਿ ਦੂੰਗਾ। ਇਹਨੂੰ ਸਾਰੇ ਇਕੱਠੇ ਹੋ ਗਏ ਅਤੇ ਆ ਗਏ ਸ਼ਾਹੂਕਾਰ ਦੇ ਕੋਲ। ਸ਼ਾਹੂਕਾਰਾ, ਅਸੀਂ ਤੈਨੂੰ ਰਾਮ ਰਾਮ ਕਹਿੰਦੇ, ਤੈਨੂੰ ਚਾਹੀਦਾ ਅੱਗੋਂ ਰਾਮ ਰਾਮ ਜੀ ਰਾਮ ਰਾਮ, ਤੂੰ ਅੱਗੋਂ ਕਿਸੇ ਨੂੰ ਉਹਨੂੰ ਕਹਿ ਦਾਂਗਾ ਮੈਂ, ਇਹ ਕੀ ਕਹਿੰਦਾ ਤੂੰ? ਕਹਿੰਦੇ ਆ ਜਾਓ ਮੇਰੇ ਨਾਲ ਆਓ। ਉਹ ਸ਼ਾਹੂਕਾਰ ਆਪਣੇ ਘਰ ਲੈ ਗਿਆ, ਉਹਨੇ ਜਾ ਕੇ ਆਪਣਾ ਪੰਜ ਸ਼ਨਾਨਾ ਕੀਤਾ, ਘਰ ਕਰਾ ਕੇ ਸੱਸ ਵੀ ਉਹਨੇ ਨਾ ਤਿਜੋਰੀ ਖੋਲ੍ਹੀ ਆਪਣੀ ਤਿਜੋਰੀ ਮਾਇਆ ਵਾਲੀ, ਸੋਨਾ ਚਾਂਦੀ ਉਹ 'ਚ ਪਿਆ, ਹੀਰੇ ਪਏ, ਪੈਸੇ ਪਏ ਨੇ। ਉਹਨੂੰ ਖੋਲ੍ਹ ਕੇ ਅਤੇ ਕਹਿੰਦਾ ਉਹਨੂੰ ਕਿ ਇਹ ਜਿੰਨੇ ਲੋਕ ਨੇ ਨਾ ਸਾਰੇ ਇਹ ਤੈਨੂੰ ਰਾਮ ਰਾਮ ਕਹਿੰਦੇ ਨੇ, ਰਾਮ ਰਾਮ ਮਾਇਆ ਨੇ। ਉਹ ਕਹਿੰਦੇ ਕਿ ਵੀਰੇ ਕੀ ਮਖੌਲ, ਕਹਿੰਦੇ ਵੇਖੋ ਪਹਿਲਾਂ ਮੈਂ ਬਹੁਤ ਗਰੀਬ ਸੀ, ਪਿੰਡ 'ਚ ਰਹਿੰਦਾ ਸੀ, ਮੈਨੂੰ ਕੋਈ ਨਹੀਂ ਸੀ ਬੁਲਾਉਂਦਾ, ਲਾਗੋਂ ਦੀ ਲੰਘ ਜਾਂਦੇ ਸੀ ਲੋਕ, ਕਿਤੇ ਪਛਾਵਾਂ ਨਾ ਦੇ ਪੈ ਜੇ। ਕਹਿੰਦੇ ਹੁਣ ਮੇਰੇ ਕੋਲ ਮਾਇਆ ਆ ਗਈ ਅਤੇ ਲੰਘਦਿਆਂ ਕਰਦਿਆਂ ਰਾਮ ਰਾਮ ਜੀ ਰਾਮ ਰਾਮ, ਕਹਿੰਦੇ ਤੁਸੀਂ ਇਹਨੂੰ ਕਹਿੰਦੇ ਹੋ, ਮੈਨੂੰ ਨਹੀਂ ਕਹਿੰਦੇ, ਆਹ ਜਿਹੜੀ ਹੈ ਨਾ ਤਿਜੋਰੀ ਦੇ ਵਿੱਚ ਪਈ ਹੈ ਇਹਨੂੰ ਕਹਿੰਦੇ ਹੋ, ਅਤੇ ਮੈਂ ਸ਼ਾਮ ਨੂੰ ਆ ਕੇ ਤੁਹਾਡੀ ਸਾਰਿਆਂ ਦੀ ਰਾਮ ਰਾਮ ਇਹਨੂੰ ਕਹਿ ਦਿੰਦਾ ਕਿ ਮਾਇਆ ਜੀ ਮਹਾਰਾਜ ਤੁਹਾਨੂੰ ਲੋਕ ਰਾਮ ਰਾਮ ਕਹਿੰਦੇ ਨੇ। ਲਿਖਿਆ ਨਾ ਕਿਸੇ ਵਿਦਵਾਨ ਨੇ, ਏਕ ਮਾਇਆ ਕੇ ਤੀਨ ਨਾਮ, ਪਰਸੂ ਪਰਸਾ ਪਰਸ ਰਾਮ। ਜਦੋਂ ਗਰੀਬ ਹੁੰਦਾ ਵਿਚਾਰਾ ਪਰਸੂ ਕਹਿ ਤੁਰਿਆ ਫਿਰਦਾ, ਥੋੜ੍ਹੀ ਜਿਹੀ ਮਾਇਆ ਆ ਗਈ ਪਰਸਾ ਜੀ, ਅਤੇ ਜਦੋਂ ਜ਼ਿਆਦਾ ਮਾਇਆ ਸ਼ਾਹੂਕਾਰ ਬਣ ਗਿਆ ਪਰਸ਼ਰਾਮ ਜੀ ਮਹਾਰਾਜ, ਕੀ ਹਾਲ ਜੇ। ਏਕ ਮਾਇਆ ਕੇ ਤੀਨ ਨਾਮ, ਪਰਸੂ ਪਰਸਾ ਪਰਸ ਰਾਮ। ਇਸ ਲਈ ਕਬੀਰ ਸਾਹਿਬ ਜੀ ਕਹਿਣ ਲੱਗੇ, ਵੇਖ ਮਿੱਤਰਾ, ਇਹ ਸੋਨੇ ਚਾਂਦੀ ਦੇ ਵੱਟੇ ਸੱਟੇ ਨਹੀਂ ਮਿਲਦੇ, ਮਿਲਦਾ ਸੁੱਖ ਇਹ ਮਿਲਦਾ ਹੈ ਨਾਮ ਦੇ ਕੇ, ਆਪਣਾ ਮਨ ਦੇ ਕੇ। ਕੰਚਨ ਸਿਉਂ ਪਾਈਏ ਨਹੀਂ ਤੋਲ, ਮਨ ਦੇ ਰਾਮ ਲਿਆ ਹੈ ਮੋਲ, ਆਪਣਾ ਮਨ ਦੇ ਕੇ ਤੇ ਰਾਮ ਨੂੰ ਲਿਆ ਹੋਇਆ। ਉਹ ਫਿਰ ਕਬੀਰ ਸਾਹਿਬ ਦਾ ਸੇਵਕ ਬਣਿਆ, ਕਬੀਰ ਜੀ ਦੇ ਸੱਚਖੰਡ ਜਾਣ ਤੋਂ ਬਾਅਦ ਉਹਨਾਂ ਦੀ ਸੰਪਰਦਾ ਦਾ ਮੁਖੀ ਬਣਿਆ ਸੀ ਅਰਜਨ ਦਾਸ ਸ਼ਾਹੂਕਾਰ। ਫਿਰ ਉਹਨੂੰ ਸੱਚਾ ਧਨ ਮਿਲ ਗਿਆ ਨਾਮ ਦਾ, ਤੇ ਗੁਰੂ ਅਰਜਨ ਦੇਵ ਜੀ ਫਰਮਾਉਂਦੇ, ਗੁਣ ਗਾਵਤ ਅਤੁੱਲ ਸੁੱਖ ਪਾਇਆ, ਠਾਕੁਰ ਅਗਮ ਅਪਾਰੇ। ਗੁਣ ਗਾ ਗਾ ਕੇ ਅਤੁੱਲ ਸੁੱਖ ਮਿਲ ਗਿਆ। ਜਿਨ੍ਹਾਂ ਮਹਾਂਪੁਰਸ਼ਾਂ ਦੀ ਆਪਾਂ ਅੱਜ ਯਾਦ ਮਨਾ ਰਹੇ ਨਾ, ਸੰਤ ਬਾਬਾ ਗੁਰਬਚਨ ਸਿੰਘ ਜੀ ਮਹਾਂਪੁਰਸ਼, ਜਗਰਾਓਂ ਦੇ ਨੇੜੇ ਆਵੀ ਦਾ ਸਤਸੰਗ ਪਿੰਡ ਅਖਾੜਾ, ਔਰ ਪਿੰਡ ਅਖਾੜੇ ਵਿੱਚ 12 ਫਰਵਰੀ ਔਰ 1903 ਈਸਵੀ ਨੂੰ ਬਹੁਤ ਸਤਿਕਾਰਯੋਗ ਗੁਰਸਿੱਖ ਸਰਦਾਰ ਰੂੜ ਸਿੰਘ ਜੀ ਔਰ ਪਰਮ ਪੂਜੀਏ ਮਾਤਾ ਜੀ ਧੰਨ ਧੰਨ ਮਾਤਾ ਆਨੰਦ ਕੌਰ ਜੀ, ਤਿੰਨਾਂ ਦੇ ਘਰ ਹੋਇਆ। ਬੜੇ ਭਜਨ ਬੰਦਗੀ ਵਾਲੇ ਸੀ ਇਹ ਭੈਣਾਂ ਮੇਰੀਆਂ ਬੇਟੀਆਂ। ਇਹਨਾਂ ਚੀਜ਼ਾਂ ਦਾ ਅਸਰ ਪੈਂਦਾ, ਇਹਨਾਂ ਨੂੰ ਜ਼ਿਆਦਾ ਪਤਾ ਹੋਵੇਗਾ ਇਸ ਚੀਜ਼ ਦਾ ਕਿ ਜਦੋਂ ਬੱਚਾ ਮਾਂ ਦੀ ਕੋਖ ਵਿੱਚ ਪਲ ਰਿਹਾ ਹੁੰਦਾ ਹੈ, ਕੋਈ ਭਜਨ ਬੰਦਗੀ ਸਿਮਰਨ ਕਰੇ ਉਹਦਾ ਬਹੁਤ ਅਸਰ ਪੈਂਦਾ। ਮੁੰਬਈ ਦੇ ਵਿੱਚ ਕੰਪੀਟੀਸ਼ਨ ਸੀ ਬੱਚਿਆਂ ਦਾ, ਕਰਾਉਂਦੇ ਹੁੰਦੇ ਸੀ, ਇੱਕ ਭੈਣ ਆਪਣੇ ਬੱਚੀਆਂ ਨੂੰ ਲੈ ਕੇ ਆਇਆ ਕਰੇ ਸਤਸੰਗੀ। ਉਹ ਮੁੰਬਈ ਦੇ ਵਿੱਚ ਇਲਾਕਾ ਹੈ ਕੋਲੀਵਾੜਾ, GTB ਨਗਰ, ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਨਗਰ, ਉੱਥੇ ਗੁਰੂ ਮਹਾਰਾਜ ਦੀ ਬੜੀ ਬਖਸ਼ਿਸ਼ ਪਿਆਰੇ ਹੋ। ਉੱਥੋਂ ਭੈਣ ਆਇਆ ਕਰੇ ਅਤੇ ਉਹਦੀਆਂ ਬੱਚੀਆਂ ਬਹੁਤ ਬਾਣੀ ਜ਼ਬਾਨੀ ਯਾਦ, ਉਹਨਾਂ ਨੂੰ ਧਿਆਨ ਦਿਓ ਮੇਰੀਆਂ ਭੈਣਾਂ ਮਾਤਾਵਾਂ, ਬੜੀ ਬਾਣੀ ਯਾਦ ਉਹਨਾਂ ਨੂੰ। ਤਾਂ ਮੈਂ ਪੁੱਛਿਆ ਭੈਣ ਨੂੰ, ਮੈਂ ਕਿਹਾ ਵੀ ਵਾਹਿਗੁਰੂ ਜੀ ਇਹ ਬੱਚੀਆਂ ਨੂੰ ਬੜੀ ਟ੍ਰੇਨਿੰਗ ਦਿੱਤੀ, ਬਹੁਤ ਤੁਸੀਂ ਇਹਨਾਂ ਨੂੰ ਗੁਰਮਤ ਨਾਲ ਜੋੜਿਆ। ਕਹਿੰਦੀ ਬਾਬਾ ਜੀ
ਜਦੋਂ ਮੇਰੇ ਘਰ ਬੱਚੀ ਜਾਂ ਬੱਚਾ ਹੋਣ ਵਾਲਾ ਹੁੰਦਾ ਸੀ ਨਾ, ਮੈਂ ਕਈ ਕਈ ਸਹਿਜ ਪਾਠ ਕੀਤੇ ਨੇ, ਕਈ ਕਈ ਸਹਿਜ ਪਾਠ ਬੋਲ ਕੇ ਮੈਂ ਕੀਤੇ ਨੇ। ਇੰਨੀ ਇੰਨੀ ਘਾਲਣਾ ਪਿਆਰੇ ਘਾਲ ਦੀਆਂ ਜਿਹੜੀਆਂ ਵਾਹਿਗੁਰੂ ਦੀਆਂ ਪਿਆਰੀਆਂ ਭੈਣਾਂ ਕਹਿੰਦੀ, ਤਾਂ ਇਹ ਬੱਚੀਆਂ ਦੇ ਉੱਤੇ ਇਹ ਅਸਰ ਹੈ ਕਿ ਇਹਨਾਂ ਨੂੰ ਬਾਣੀ ਬਹੁਤ ਜ਼ਿਆਦਾ ਜਵਾਨੀ ਯਾਦ। ਛੋਟੀਆਂ ਛੋਟੀਆਂ ਬੱਚੀਆਂ, ਕੋਈ ਇੱਕ 4 ਸਾਲ ਦੀ ਸੀ, ਇੱਕ ਸਤਸੰਗ ਵੀ 6-7 ਸਾਲ ਦੀ ਹੋਵੇਗੀ, 25-25 ਬਾਣੀਆਂ ਉਹਨਾਂ ਜ਼ਬਾਨੀ ਸੁਣਾ ਦੇਣੀਆਂ। ਉਹ ਕਹਿੰਦੀ ਇਹ ਅਸਰ ਹੈ ਕਿ ਮੈਂ ਜਦੋਂ ਬੱਚੀਆਂ ਹੋਣ ਵਾਲੀਆਂ ਸੀ ਨਾ, ਉਦੋਂ ਮੈਂ ਕਈ ਕਈ ਸਹਿਜ ਪਾਠ ਕੀਤੇ ਨੇ। ਇੱਦਾਂ ਹੀ ਸੰਤ ਬਾਬਾ ਗੁਰਬਚਨ ਸਿੰਘ ਜੀ ਮਹਾਂਪੁਰਸ਼ਾਂ ਦੇ ਮਾਤਾ ਆਨੰਦ ਕੌਰ ਜੀ, ਪਿਤਾ ਸਰਦਾਰ ਰੂੜ ਸਿੰਘ ਜੀ, ਤਿੰਨਾਂ ਨੇ ਬੜੀ ਬੰਦਗੀ ਘਾਲਣਾ ਅਤੇ ਸਿਮਰਨ ਕੀਤਾ। ਔਰ ਸਾਰੇ ਦਾ ਸਾਰਾ ਸਹਿਜ ਪਾਠ ਜਦੋਂ ਬੱਚੇ ਦਾ ਜਨਮ ਹੋਇਆ ਉਹਨੂੰ ਸੁਣਾਇਆ ਗਿਆ। ਇਹ ਇੰਨਾ ਅਸਰ ਪਿਆਰੇ ਹੁੰਦਾ ਹੈ ਗੁਰਸਿੱਖੀ ਦਾ ਅਤੇ ਬਾਣੀ ਦਾ। ਸਿਮਰਨ ਬੰਦਗੀ ਵਿੱਚ ਪਰਪੱਕ ਮਹਾਂਪੁਰਸ਼ 8 ਸਾਲ ਦੀ ਉਮਰ 'ਚ ਅੰਮ੍ਰਿਤ ਛਕ ਲਿਆ, ਫਿਰ ਬੇਅੰਤ ਵਾਹਿਗੁਰੂ ਦੀ ਬਖਸ਼ਿਸ਼ ਪ੍ਰਾਪਤ ਕੀਤੀ। ਨਿਤਨੇਮ ਦੀਆਂ ਬਾਣੀਆਂ ਤੋਂ ਇਲਾਵਾ 2-2, 3-3 ਨਿਤਨੇਮ, 5 ਬਾਣੀਆਂ ਦੇ ਕਰਨੇ। ਆ ਪਰਸੋਂ ਚੌਥ ਇੱਕ ਭੈਣ ਜੀ ਨੇ ਮੈਨੂੰ ਪੁੱਛਿਆ ਸੀ ਪਰਕਰਮਾਂ ਦੇ ਬਾਰੇ। ਇੱਥੇ ਕੁਝ ਸੰਗਤਾਂ ਪਰਕਰਮਾਂ ਕਰਦੀਆਂ ਗੁਰੂ ਮਹਾਰਾਜ ਜੀ ਦੀਆਂ, ਦਾਸ ਵੀ ਕਰਦਾ ਆ। 5 ਪਰਕਰਮਾਂ ਹਰ ਰੋਜ਼ ਗੁਰੂ ਮਹਾਰਾਜ ਜੀ ਤੋਂ ਬਲਿਹਾਰ ਨੇ ਸਦਕੇ ਜਾਣਾ। ਉਹਨਾਂ ਮੈਨੂੰ ਪੁੱਛਿਆ ਕਿ ਬਾਬਾ ਜੀ ਪਰਕਰਮਾਂ ਕਿੰਨੀਆਂ ਕਰਨੀਆਂ ਚਾਹੀਦੀਆਂ, ਤੁਸੀਂ ਵੀ ਕਰਦੇ ਹੋ, ਇੱਕ ਹੋਰ ਭੈਣ ਜੀ ਵੀ ਇੱਥੇ ਕਰਦੇ ਨੇ। ਤਾਂ ਮੈਂ ਬੇਨਤੀ ਕੀਤੀ ਸੀ, ਰਹਿਤਨਾਮਿਆਂ 'ਚ ਲਿਖਿਆ ਸੱਚੇ ਪਾਤਸ਼ਾਹ ਜੀ ਨੇ, ਪ੍ਰਭਾਤੇ ਸਮੇਂ ਕਰ ਇਸ਼ਨਾਨ, 3 ਪਰਕਰਮਾਂ ਕਰੇ ਸੁਝਾਨ। ਰਹਿਤਨਾਮਿਆਂ 'ਚ ਕਿ ਸਵੇਰੇ ਅੰਮ੍ਰਿਤ ਵੇਲੇ ਇਸ਼ਨਾਨ ਪਾਨ ਕਰਕੇ ਗੁਰੂ ਦਰ 'ਤੇ ਆਉਣਾ, 3 ਪਰਕਰਮਾਂ ਕਰੇ ਸੁਝਾਨ। 3 ਪਰਕਰਮਾਂ ਕਰਨੀਆਂ, ਕੰਮ ਸਕਾਮਾ। ਪ੍ਰਕਰਮਾਂ ਦਾ ਅਰਥ ਕੀ ਹੁੰਦਾ? ਗੁਰੂ ਤੋਂ ਸਦਕੇ ਵਾਰ ਨੇ, ਬਲਿਹਾਰ ਨੇ, ਕੁਰਬਾਨ ਜਾਣਾ। ਕਾਹਦਾ ਕਾਹਦਾ ਤੁਸੀਂ ਵੇਖਿਆ ਹੈਗਾ ਕਿ ਗੁਰੂ ਦੀਆਂ ਲਾਡਲੀਆਂ ਫੌਜਾਂ ਨਿਹੰਗ ਸਿੰਘ, ਉਹ ਪ੍ਰਕਰਮਾਂ ਐਨੂੰ ਕਰਦੇ ਨੇ, ਆਪਾਂ ਐਨੂੰ ਕਰਦੇ ਹਾਂ, ਐਨੂੰ ਕਰਦੇ ਨੇ। ਉਹਦਾ ਕਾਰਨ ਹੈ ਕਿ ਉਹ ਜਿਹੜਾ ਸ਼ਸਤਰ ਪਹਿਨਿਆ ਹੁੰਦਾ ਉਹਨਾਂ ਨੇ, ਸ਼ਸਤਰ ਵੱਡਾ ਕਿਰਪਾਨ, ਉਹਨੂੰ ਗੁਰੂ ਮਹਾਰਾਜ ਜੀ ਵੱਲ ਰੱਖ ਕੇ ਸ਼ਸਤਰ ਦੀ ਮਾਰੇ ਨੂੰ ਸਲਾਮੀ ਦਿੰਦੇ ਨੇ। ਉਹ ਤਾਂ ਪ੍ਰਕਰਮਾ ਇਹਨੂੰ ਕਰਦੇ ਹਾਂ, ਆਪਾਂ ਗੁਰੂ ਜੀ ਨੂੰ ਸੱਜੇ ਹੱਥ ਰੱਖ ਕੇ ਪ੍ਰਕਰਮਾ ਕਰਦੇ ਹਾਂ ਕਿ ਸੱਚੇ ਪਾਤਸ਼ਾਹ ਜੀ ਸੱਜੇ ਹੱਥ ਰਹਿਣ। ਜਿਵੇਂ ਸਟੇਜ ਬਣਾਈ ਨਾ ਗੁਰੂ ਦੇ ਪਿਆਰਿਆਂ ਨੇ, ਪ੍ਰਬੰਧਕਾਂ ਨੇ, ਅਤੇ ਖੱਬੇ ਬੰਨਿਆਂ ਦੀ ਸਟੇਜ, ਗੁਰੂ ਮਹਾਰਾਜ ਸੱਚੇ ਪਾਤਸ਼ਾਹ ਸੱਜੇ ਬੰਨੇ ਰਹਿਣ। ਜੇ ਕੋਈ ਪੋਥੀ ਅਤੇ ਪਾਠ ਕਰਾਉਣ ਵਾਲਾ ਗੁਰੂ ਦਾ ਪਿਆਰਾ ਕਥਾ ਵਾਚਕ ਕਥਾ ਕਰਨ ਵਾਲਾ ਬਹਿੰਦਾ ਖੱਬੇ ਬੰਨੇ, ਅਤੇ ਪੋਥੀ ਦਾ ਪਾਠ ਕਰਨ ਵਾਲਾ ਸੱਜੇ ਬੰਨੇ, ਬਾਣੀ ਦਾ ਸਤਿਕਾਰ। ਇਸ ਤਰੀਕੇ ਨਾਲ ਸਤਸੰਗੀਓ ਪ੍ਰਕਰਮਾ ਜਿਹੜੀ ਹੈ ਇਹ ਆਪਾਂ ਸ਼ਰਧਾ ਨਾਲ ਕਰਦੇ ਹਾਂ। ਜੋ 3 ਪਰਕਰਮਾ ਕਰਨ ਦਾ ਮਤਲਬ ਹੁੰਦਾ ਵਾਹਿਗੁਰੂ ਸਤਿਗੁਰੂ ਮੈਂ ਤੁਹਾਡੇ ਤੋਂ ਮਨ ਕਰਕੇ, ਤਨ ਕਰਕੇ, ਧਨ ਕਰਕੇ ਸਦਕੇ ਜਾਵਾਂ। 3 ਪਰਕਰਮਾ ਲਿਖਿਆ ਗੁਰੂ ਨੇ ਹੁਕਮ ਕੀਤਾ ਕਿ 3 ਪਰਕਰਮਾ ਕਰੇ ਸੁਜਾਨ, ਅਤੇ ਵੱਧ ਜਿੰਨੀਆਂ ਸਾਨੂੰ। ਸੰਤ ਬਾਬਾ ਗੁਰਬਚਨ ਸਿੰਘ 13-13 ਪਰਕਰਮਾ ਕਰਿਆ ਕਰਦੇ ਸੀ। ਉਹਨਾਂ ਦੇ ਪੈਰਾਲਾਈਜ਼ ਹੋ ਗਿਆ ਸਰੀਰ ਨੂੰ, ਸਤਸੰਗ ਇੱਕ ਸਾਈਡ 'ਤੇ ਇਫੈਕਟ ਪੈ ਗਿਆ, ਅਤੇ ਫਿਰ ਉਹਨਾਂ ਨੇ ਕਿਸੇ ਸਿੰਘ ਦਾ ਆਸਰਾ ਲੈ ਕੇ ਪ੍ਰਕਰਮਾ ਕਰਨੀਆਂ, ਅਤੇ ਫਿਰ ਵੀ ਸਤਸੰਗੀ ਉਹ 13-13 ਪਰਕਰਮਾ ਕਰਨੀਆਂ ਮਹਾਰਾਜ ਦੀਆਂ। ਅਸੀਂ ਚੰਗੇ ਭਲੇ ਹਾਂ ਕਿ ਪ੍ਰਕਰਮਾ ਕਰਦੇ ਸਾਨੂੰ ਦਿੱਕਤ ਆ ਜਾਂਦੀ, ਕਈ ਵਾਰ ਮੱਥਾ ਟੇਕ ਕੇ ਬਹਿ ਜਾਂਦੇ ਉੱਦਾਂ ਹੀ। ਇਸ ਲਈ ਉਹਨਾਂ ਨੂੰ ਪੁੱਛਿਆ ਕਿਸੇ ਨੇ ਕਿ ਤੁਸੀਂ ਨਿਤਨੇਮ ਤੋਂ ਇਲਾਵਾ ਕਈ ਵਾਰ 2-2, 3-3 ਨਿਤਨੇਮ ਕਰਦੇ ਹੋ, ਕਿਉਂ ਪ੍ਰਕਰਮਾ ਇੰਨੀਆਂ ਕਰਦੇ ਕਿਉਂ? ਕਹਿੰਦੇ ਮੈਂ 8 ਸਾਲ ਦੀ ਉਮਰ 'ਚ ਅੰਮ੍ਰਿਤ ਛਕਿਆ ਸੀ, ਪਹਿਲਾਂ ਮੈਨੂੰ ਨਹੀਂ ਸੀ ਇੰਨੀ ਸੋਝੀ। ਜਿਹੜੀ ਪਹਿਲੀ ਮੇਰਾ 8 ਸਾਲ ਦਾ ਲਾ ਲਓ, 365 ਦਿਨਾਂ ਦੇ ਨਾਲ ਸਾਲ ਕਿੰਨੇ ਬਣ ਗਏ, ਉਹਦਾ ਮੇਰਾ ਪਹਿਲੀ ਜ਼ਿੰਦਗੀ ਦਾ ਪਹਿਲਾ ਨਿਤਨੇਮ ਨਹੀਂ ਹੋ ਸਕਿਆ, ਮੈਂ ਉਹ ਕਰਦਾ ਨਾਲ। ਇਹ ਐਸੀ ਐਸੀ ਕਰਨੀ ਵਾਲੇ ਸਾਧੂ ਮਹਾਂਪੁਰਸ਼ ਰੱਬ ਦੇ ਪਿਆਰੇ, ਉਹਨਾਂ ਨੂੰ ਜ਼ਿਆਦਾ ਪ੍ਰੋਬਲਮ ਆ ਗਈ ਸਰੀਰ ਦੀ, ਲੁਧਿਆਣੇ ਹਸਪਤਾਲ 'ਚ ਦਾਖਲ ਕਰਾਇਆ। ਉੱਥੇ ਡਾਕਟਰਾਂ ਨੇ ਕਿਹਾ ਕਿ ਫੁੱਲ ਬੈੱਡ ਆਰਾਮ, ਉੱਠਣਾ ਹੀ ਨਹੀਂ, ਅਤੇ ਇਸ਼ਨਾਨ ਪਾਨ ਕੁਛ ਵੀ ਨਹੀਂ, ਕੁਛ ਨਹੀਂ ਕਰਨਾ। ਸੰਤ ਬਾਬਾ ਕਰਤਾਰ ਸਿੰਘ ਜੀ ਮਹਾਂਪੁਰਸ਼ ਉਦੋਂ ਸੇਵਾਦਾਰ ਹੁੰਦੇ ਸੀ, ਉਹਨਾਂ ਲਾਗੇ ਹੋਰ ਕੁਛ ਸਿੰਘ ਲਾਗੇ ਸੀ। ਮਹਾਂਪੁਰਸ਼ਾਂ ਨੇ ਕਹਿਣਾ ਕਿ ਇੰਝ ਕਰੋ, ਡਾਕਟਰਾਂ ਦੇ ਆਉਣ ਤੋਂ ਪਹਿਲਾਂ ਪਾਣੀ ਲਿਆਓ, 2 ਬਾਲਟੀਆਂ ਮੇਰੇ ਪਾਓ ਸਰੀਰ ਦੇ ਉੱਤੇ, ਇਸ਼ਨਾਨ ਤਾਂ ਕਰਨਾ ਹੀ, ਗੁਰੂ ਦਾ ਹੁਕਮ ਹੈ, ਛੇਤੀ ਛੇਤੀ ਇਸ਼ਨਾਨ ਕਰਨਾ ਅਤੇ ਕਮਰੇ ਦੇ ਕੱਪੜਾ ਫੇਰ ਕੇ ਅਤੇ ਸਾਫ਼ ਸਫਾਈ ਕਰ ਦੇਣੀ। ਫਿਰ ਉਹਨਾਂ ਪੋਥੀਆਂ ਲਿਆ ਕੇ ਅਤੇ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀਆਂ 2 ਪੋਥੀਆਂ ਪ੍ਰਕਾਸ਼ ਕਰਕੇ ਉੱਚੇ ਥਾਂ 'ਤੇ ਦਰਸ਼ਨ ਕਰਨੇ।
ਗੁਰਬਾਣੀ ਦੇ ਸਹਿਜ ਪਾਠ ਰੋਜ਼ ਕਰਦੇ ਸੀ ਉਹ ਸੁਣਨਾ, ਇਸ ਤੋਂ ਇਲਾਵਾ ਨਿਤਨੇਮ ਸਿੰਘਾਂ ਤੋਂ ਸੁਣਨਾ। ਇਹਨਾਂ ਸਤਸੰਗੀਓ ਆਖਰੀ ਸਵਾਸਾਂ ਤੱਕ ਉਹਨਾਂ ਨੇ ਸਿਮਰਨ ਬੰਦਗੀ ਨਿਤਨੇਮ ਆਪਣਾ ਨਹੀਂ ਛੱਡਿਆ। ਸੰਤ ਬਾਬਾ ਸੁੰਦਰ ਸਿੰਘ ਜੀ ਕਿਹਾ ਕਰਦੇ ਸੀ, 100 ਸਾਧੂ ਦੇ ਦਰਸ਼ਨ ਕਰ ਲਈ ਫਲ ਤੇ ਮਿਲਦਾ, 100 ਸੰਤ ਦੇ ਦਰਸ਼ਨ ਕਰ ਲਓ ਰੋਜ਼ ਫਲ ਤੇ ਮਿਲਦਾ, ਪਰ ਗੁਰੂ ਗ੍ਰੰਥ ਸਾਹਿਬ ਦੇ ਦਰਸ਼ਨਾਂ ਤੋਂ ਬਿਨਾਂ ਦਰਸ਼ਨ ਅਧੂਰੇ ਨੇ। ਪਿਆਰ ਨਾਲ ਬੋਲੋ ਸਤਨਾਮ ਵਾਹਿਗੁਰੂ। ਮਤਲਬ ਕਿ ਭਾਵੇਂ 100 ਸੰਤ ਦੇ ਦਰਸ਼ਨ ਹੋ ਜਾਣ, ਗੁਰੂ ਗ੍ਰੰਥ ਸਾਹਿਬ ਦੇ ਦਰਸ਼ਨ ਜ਼ਰੂਰੀ ਨੇ। ਸੋ ਐਸੇ ਮਹਾਂਪੁਰਸ਼ ਉਹਨਾਂ ਨੇ ਜ਼ਿੰਦਗੀ 'ਚ 27 ਕਥਾ ਕੀਤੀ ਹੈ, 27। ਇੱਕ ਕਥਾ ਹੀ ਪਿਆਰੇ ਬੜਾ ਚਿਰ ਲੱਗ ਜਾਂਦਾ। ਮੈਂ ਮੌਂਟਰੀਅਲ ਜਾਂਦਾ ਰਹਿੰਦਾ, ਹੁਣ ਫਿਰ ਅਗਲੇ ਸਾਲ 4 ਮਹੀਨੇ ਦੀ ਉੱਥੇ ਸੇਵਾ ਹੈ। ਉੱਥੇ ਸਤਸੰਗੀ ਪ੍ਰਬੰਧਕ ਮੈਨੂੰ ਕਹਿਣ ਲੱਗੇ ਕਿ ਜਿਹੜੀ ਲੜੀਵਾਰ ਕਥਾ ਚੱਲਦੀ ਹੈ ਨਾ, ਕਥਾ ਵਾਚਕ ਆਉਂਦੇ ਇੱਕ ਦੋ ਪੰਕਤੀਆਂ ਲੈ ਕੇ ਉਸ ਦਾ ਵਿਸਥਾਰ ਕਰੀ ਜਾਂਦੇ ਹੈ ਕਿ ਕਥਾ 12-12 ਸਾਲ ਚੱਲਦੀ ਰਹਿੰਦੀ ਇੱਕ ਹੀ, ਅਤੇ ਤੁਸੀਂ ਥੋੜ੍ਹਾ ਜਿਹਾ ਟਕਸਾਲ 'ਚ ਪੜ੍ਹੇ ਜੇ। ਹੁਣ ਵੀ ਉਹਨਾਂ ਦਾ ਫੋਨ ਆਇਆ ਕਿ ਕੋਈ ਇਹੋ ਜਿਹਾ ਸਿੰਘ ਦਿਓ ਜਿਹੜਾ ਲੜੀਵਾਰ ਕਥਾ ਲੜੀਵਾਰ ਪੋਥੀ ਉੱਥੇ ਪ੍ਰਕਾਸ਼ ਕਰਦੇ ਹਾਂ, ਉਹ ਤੋਂ ਕਥਾ ਕਰ ਸਕੇ ਅਤੇ ਕਥਾ ਜਿਹੜੀ ਹੈ ਸੇਵਲ ਅੱਖਰੀ ਅਰਥ ਕਰੇ, ਬਾਤਾ ਵਿਸਥਾਰ ਨਾ ਕਰੇ। ਮਤਲਬ ਉੱਥੇ ਰਹਿੰਦੇ ਮੈਂ 2 ਮਹੀਨਿਆਂ ਦੇ ਵਿੱਚ ਮੇਰਾ ਖਿਆਲ 66 ਅੰਗ ਕੀਤੇ, ਰੋਜ਼ ਦਾ 1-1.5 ਅੰਗ ਰੋਜ਼ ਕਰਨਾ, ਅਤੇ ਸਵੇਰੇ ਹੁਕਮਨਾਮੇ ਦੀ ਕਥਾ ਦੀ ਜਿੱਦਾਂ ਇੱਥੇ ਹੁੰਦੀ ਹੈ। ਮਤਲਬ ਕਿ ਮਹਾਂਪੁਰਸ਼ਾਂ ਨੇ 27 ਕਥਾ ਕੀਤੀ ਹੈ ਪਿਆਰਿਓ, ਇੱਕ ਕਥਾ ਨਹੀਂ ਹੁੰਦੀ, 27 ਕਥਾ। ਸੋ ਮਹਿਤਾ ਪਿੰਡ ਮਹਿਤੇ ਸਤਸੰਗੀਓ ਸਰਦਾਰ ਸੰਤ ਸਿੰਘ ਜੀ ਸ਼ਾਹ ਅਤੇ ਦਲੀਪ ਸਿੰਘ ਜੀ ਸ਼ਾਹ, ਮੈਂ ਉਹਨਾਂ ਦੇ ਦਰਸ਼ਨ ਕੀਤੇ, ਬੜੀ ਸ਼ਾਂਤ ਰੂਹ ਰੱਬ ਦੀ ਪਿਆਰੀ। ਇੱਥੇ ਆ ਭਗਤ ਜੀ ਰਹਿੰਦੇ ਨੇ ਆਪਣੇ, ਗੋਪਾਲ ਸਿੰਘ ਜੀ, ਇਹ ਮਹਿਤੇ ਪਿੰਡ ਦੇ ਨੇ, ਇਹ ਸਾਰਾ ਕੁਛ ਪਤਾ ਇਹਨਾਂ ਨੂੰ, ਨਾਲ ਸੀ ਮਹਾਂਪੁਰਸ਼ਾਂ ਦੇ ਜਦੋਂ ਸਰੀਰ ਛੱਡਿਆ ਇਹਨਾਂ ਨੇ। ਸੋ 15 ਹਾੜ ਦਾ ਦਿਨ ਸੀ, ਉਸ ਦਿਨ ਰਾਤ ਨੂੰ ਮਹਾਂਪੁਰਸ਼ਾਂ ਦੇ ਸਰੀਰ ਨੂੰ ਕਾਫੀ ਖੇਚਲ ਸੀ, ਉਹਨਾਂ ਦੇ ਘਰ ਦੇ ਵਿੱਚ ਮਹਾਂਪੁਰਸ਼ਾਂ ਦਾ ਆਸਣ ਲੱਗਾ ਸੀ। ਬੜਾ ਗਰਮੀ, ਜੇਠ ਹਾੜ ਦੇ ਦਿਨ ਪੰਜਾਬ 'ਚ ਤੁਹਾਨੂੰ ਪਤਾ ਕਿੰਨੀ ਗਰਮੀ ਹੁੰਦੀ ਹੈ, ਸਾਹ ਨਹੀਂ ਆਉਂਦਾ, ਕਮਰੇ ਸੜਦੇ ਤਪਦੇ ਨੇ। ਮਹਾਂਪੁਰਸ਼ ਕਹਿੰਦੇ ਭਾਈ ਥੋੜ੍ਹਾ ਦਰਵਾਜ਼ਾ ਖੋਲ੍ਹ ਦਿਓ, ਹਨੇਰੀ ਆਈ, ਮੀਂਹ ਆਇਆ, ਮੰਜਾ ਅੰਦਰ ਕਰ ਦਿੱਤਾ। ਸੰਤ ਸਿੰਘ ਦਲੀ ਅਤੇ ਸਾਹ ਜਿਹੜੇ ਸੀ ਸ਼ਾਹ, ਉਹਨਾਂ ਦੀ ਮੋਟਰ ਬਿਲਕੁਲ ਗੁਰਦੁਆਰੇ ਸਾਹਿਬ ਦੇ 2 ਕਿੱਲੇ ਹਟਵੀਂ ਹੈ, ਉਹਨਾਂ ਦੀ ਮੋਟਰ 'ਤੇ ਆਸਣ ਸੀ ਕੁਝ ਸਿੰਘਾਂ ਦਾ। ਉਹਨਾਂ 'ਚ ਭਾਈ ਗੁਰਮੁਖ ਸਿੰਘ ਜੀ ਉਡੀਸਾ, ਉਡੀਸਾ ਸਟੇਟ ਹੈ ਭਾਰਤ ਦੇ ਵਿੱਚ, ਉੱਥੋਂ ਦੇ ਇਹ ਗੁਰਮੁਖ ਪਿਆਰੇ ਸੀ ਅਤੇ ਗੁਰੂ ਪਿਆਰ ਵਾਲੇ ਸੀ, ਗੁਰੂ ਦੇ ਮਹਾਂਪੁਰਸ਼ਾਂ ਦੇ ਜਥੇ ਜਾ ਗਏ। ਇੱਥੇ ਰਹਿ ਕੇ ਉਹਨਾਂ ਬੜਾ ਭਜਨ ਸਿਮਰਨ ਕੀਤਾ, ਬੜੀ ਸੇਵਾ ਕਰਦੇ। ਇੱਕ ਦਿਨ ਮਹਾਂਪੁਰਸ਼ ਹੱਸ ਪਏ, ਕਹਿੰਦੇ ਗੁਰਮੁਖ ਸਿੰਘ ਦਾ ਕੁਛ ਮੰਗ। ਉਹਨਾਂ ਨੇ ਬੇਨਤੀ ਕੀਤੀ, ਤੁਮ ਹਰ ਸੇਤੀ ਰਾਤੇ ਸੰਤੋ ਨਿਬਾਹੇ ਲੇਹੋ ਮੋਕੋ ਓੜ ਪਹੁੰਚਾਵੋ ਦਾਤੇ। ਕਹਿਣ ਲੱਗੇ ਮਹਾਂਪੁਰਸ਼ੋ, ਤੁਸੀਂ ਤਾਂ ਪਰਮਾਤਮਾ ਨੂੰ ਮਿਲੇ ਹੋ, ਓੜ ਪਹੁੰਚੀ ਹੋਈ ਤੁਹਾਡੀ, ਅਤੇ ਮੈਨੂੰ ਵੀ ਆਪਣੇ ਨਾਲ ਮਿਲਾ ਲਿਓ। ਅਤੇ ਮਹਾਂਪੁਰਸ਼ ਕਹਿੰਦੇ ਗੁਰੂ ਕਿਰਪਾ ਕਰੇਗਾ। ਕਹਿੰਦੇ ਨੇ ਕਿ ਰਾਤ ਦਾ ਸਮਾਂ ਸੀ ਅਤੇ ਮਹਾਂਪੁਰਸ਼ਾਂ ਦਾ ਅਕਾਲ ਚਲਾਣ ਕਰਨ ਦਾ ਸਮਾਂ ਆ ਗਿਆ। ਉੱਧਰ ਸ਼ਾਹਾਂ ਦੀ ਮੋਟਰ 'ਤੇ ਉੱਤੇ ਸੁੱਤੇ ਹੋਏ ਸੀ ਸਿੰਘ, ਗੁਰਮੁਖ ਸਿੰਘ ਉਡੀਸਾ ਅਤੇ ਕੁਝ ਸਿੰਘ ਹੋਰ। ਗੁਰਮੁਖ ਸਿੰਘ ਉਡੀਸਾ ਕਹਿੰਦਾ ਕਿ ਸਿੰਘੋ, ਮੈਨੂੰ ਮਹਾਂਪੁਰਸ਼ ਆਏ ਸੀ, ਆਵਾਜ਼ ਮਾਰੀ ਕਿ ਆ ਚੱਲੀਏ ਆਪਾਂ। ਉਹਦੇ ਰਾਮ ਨਾਲ ਸੌਂ ਜਾ, ਚੰਗੇ ਭਲੇ ਮਹਾਂਪੁਰਸ਼ ਰਾਜ ਫਤਿਹ ਬੁਲਾ ਕੇ ਆਏ ਹਾਂ, ਠੀਕ ਠਾਕ ਨੇ। ਕਹਿੰਦਾ ਨਹੀਂ ਨਹੀਂ, ਮੈਨੂੰ ਮਹਾਂਪੁਰਸ਼ਾਂ ਆਵਾਜ਼ ਮਾਰੀ ਹੈ ਕਿ ਗੁਰਮੁਖ ਸਿੰਘ ਆ ਚੱਲੀਏ। ਉਹ ਸਿੰਘ ਕਹਿੰਦੇ ਰਾਮ ਨਾਲ ਸੌਂ ਜਾ। ਸੋ ਸਤਸੰਗੀ ਉਹ ਕਾਲਾ ਪੈ ਗਿਆ, ਕਹਿੰਦੀ ਵੀ ਜਾਣਾ। ਜਦੋਂ ਆਇਆ ਤਾਂ ਵੇਖਿਆ ਸੱਚਖੰਡ ਮਹਾਂਪੁਰਸ਼ ਚਲੇ ਗਏ। ਵੇਖੋ ਇਹਨਾਂ ਪਿਆਰਿਆਂ ਦੀਆਂ ਖੇਡਾਂ, ਆਵਾਜ਼ ਮਾਰੀ ਉਹਨੂੰ, ਕਹਿੰਦੇ ਆ ਚੱਲੀਏ, ਚੱਲੇ ਅਸੀਂ। ਸੋ ਸਤਸੰਗੀ ਮਹਾਂਪੁਰਸ਼ਾਂ ਦਾ ਜਿਹੜਾ ਸੀ ਕਾਲ ਚੜਾਉਣਾ ਹੋ ਗਿਆ। 15 ਹਾੜ ਅਤੇ 1969 ਨੂੰ, ਸੋ ਉਹਨਾਂ ਦਾ ਜਿਹੜਾ ਸਰੀਰ ਸੀ ਮਹਾਂਪੁਰਸ਼ਾਂ ਦਾ, ਇਸਾ ਇੱਛਾ ਸੀ ਕਿ ਕੀਰਤਪੁਰ ਸਾਹਿਬ ਕਰਾਨਾ ਸੰਸਕਾਰ, ਮਹਿਤਿਓਂ ਲੈ ਕੇ ਉਹਨਾਂ ਦਾ ਪਾਰਥਕ ਸਰੀਰ ਅੰਮ੍ਰਿਤਸਰ ਸਾਹਿਬ ਸਰੋਵਰ ਦਾ ਜਲ ਲੈ ਕੇ ਇਸ਼ਨਾਨ ਕਰਾਇਆ, ਉੱਥੋਂ ਭਿੰਡਰੀ ਗਏ, ਭਿੰਡਰਾਂ ਤੋਂ ਫਿਰ ਵੱਡਾ ਲੰਮਾ ਭਾਰੀ ਪੰਧ ਕੀਤਾ, ਕੀਰਤਪੁਰ ਸਾਹਿਬ ਗਏ। ਉੱਥੇ ਮਹਾਰਾਜ ਸੱਚੇ ਪਾਤਸ਼ਾਹ ਜੀ ਦਾ ਸਥਾਨ ਹੈ ਪਤਾਲਪੁਰੀ, ਗੁਰੂ ਹਰਗੋਬਿੰਦ ਸਾਹਿਬ ਦੀ ਬਖਸ਼ਿਸ਼, ਉੱਥੇ ਸੰਸਕਾਰ ਜਿਹੜਾ ਹੈ ਇਹ ਕਰਨ ਦਾ, ਉੱਥੇ ਗੁਰੂ ਹਰਗੋਬਿੰਦ ਸਾਹਿਬ ਦਾ ਸੰਸਕਾਰ ਹੋਇਆ ਸੀ, ਉੱਥੇ ਬਾਕੀ ਗੁਰੂ ਸਾਹਿਬ ਦਾ ਸੰਸਕਾਰ ਹੋਇਆ ਸਤਸੰਗੀਓ। ਉੱਥੇ ਜਦੋਂ ਸੰਸਕਾਰ ਗੁਰੂ ਹਰਗੋਬਿੰਦ ਸਾਹਿਬ ਦਾ ਹੋਣ ਲੱਗਾ ਸੀ, ਇੱਕ ਰਾਜਾ ਰਾਮ ਰਾਏ ਸਿੰਘ, ਰਾਜਪੂਤ ਰਾਜਾ ਸੀ, ਉਹਨੇ ਵੀ ਗੁਰੂ ਮਹਾਰਾਜ ਦੀ ਚਿਖਾ ਛਾਲ ਮਾਰਤੀ ਸੀ, ਨਾਲ ਹੀ ਮਹਾਰਾਜ ਦੇ ਸੰਸਕਾਰ ਹੋ ਗਿਆ ਉਹਦਾ।
ਇਸੇ ਤਰ੍ਹਾਂ ਮਹਾਂਪੁਰਸ਼ਾਂ ਦਾ ਸਰੀਰ ਜਦੋਂ ਉੱਥੇ ਸਤਸੰਗ ਵਿੱਚ ਚਿਖਾ ਚੁਣੀ ਗਈ, ਸਿਮਰਨ ਨਿਤਨੇਮ ਕਰਦਿਆਂ ਉੱਤੇ ਮਹਾਂਪੁਰਸ਼ਾਂ ਦਾ ਸਰੀਰ ਰੱਖਿਆ ਗਿਆ ਅਤੇ ਸਮੱਗਰੀ ਆਦਿਕ ਪਾਈ ਗਈ, ਅਗਨ ਭੇਟ ਕਰ ਦਿੱਤੀ, ਜਦੋਂ ਲਟਾ ਲਟ ਅੱਗ ਮੱਝ ਪੀ ਨਾ, ਅਤੇ ਭਾਈ ਗੁਰਮੁਖ ਸਿੰਘ ਉਡੀਸਾ ਉਹ ਸ਼ੁਰੂ ਤੋਂ ਨਾ ਖਾਂਦੇ ਸੀ, ਨਾ ਪੀਂਦੇ ਸੀ। ਜਦੋਂ ਮਹਾਂਪੁਰਸ਼ਾਂ ਸਰੀਰ ਛੱਡਤਾ, ਬਦੋ ਬਦੀ ਸਿੰਘਾਂ ਨੇ ਥੋੜ੍ਹਾ ਜਿਹਾ ਪਾਣੀ ਛਕਾਇਆ, ਠੰਡਾ ਜਲ ਛਕਾਇਆ, ਭਲਿਆ ਤੂੰ ਬਿਮਾਰ ਹੋ ਜਾਏਗਾ। ਉਹ ਤੀਲੇ ਆਦਿਕ ਵਿੱਚ ਪਾਉਂਦਾ ਪਾਉਂਦਾ ਪਾਉਂਦਾ ਪਾਉਂਦਾ ਕਿਸੇ ਨੂੰ ਪਤਾ ਨਾ ਲੱਗੇ, ਜਦੋਂ ਪੂਰੀ ਲਟਾ ਲਟ ਚਿਖਾ ਮੱਝ ਪਿਛਾਲ ਮਾਰਤੀ ਵਿੱਚ, ਨਾ ਹਾਏ ਨਾ ਹੋਏ। ਕੱਲ੍ਹ ਦੱਸ ਰਹੇ ਸੀ ਭਾਈ ਗੋਪਾਲ ਸਿੰਘ ਜੀ ਸ਼ਹੀਦ, ਕਹਿੰਦੇ ਵੀ ਬਿਲਕੁਲ ਲਾਗੇ ਸੀ ਅਸੀਂ, ਕਹਿੰਦੇ ਵੀ ਮੂਲ ਮੰਤਰ ਦਾ ਪਾਠ ਕੀਤਾ ਨਹੀਂ ਜਿੰਨੀ ਵਾਰ ਹੋ ਸਕਿਆ, ਅਤੇ ਗੁਰੂ ਮਹਾਰਾਜ ਦਾ ਪਤਾਲਪੁਰੀ ਸਥਾਨ ਉਹਦੇ ਦਰਸ਼ਨ ਕਰਦਾ ਰਿਹਾ। ਸਿੰਘਾਂ ਨੇ ਕੋਸ਼ਿਸ਼ ਕੀਤੀ ਉਹਨੂੰ ਬਾਹਰ ਕੱਢਣ ਦੀ, ਪਰ ਨਹੀਂ, ਉਹਦਾ ਕੇਸ ਦਾੜਾ ਸਾਰਾ ਕੁਛ ਸੰਸਕਾਰ ਹੋ ਗਿਆ, ਚਮੜੀ ਸਹਿਜੇ ਸਹਿਜੇ ਲਹਿੰਦੀ ਜਾਂਦੇ ਵੇਖੀ ਅਸੀਂ, ਜਿਉਂਦੇ ਅੱਗ 'ਚ ਸੜਨਾ ਪਿਆ। ਕਿੰਨੀ ਔਖੀ ਬਾਤ, ਹਾਏ ਨਹੀਂ ਕੀਤੀ, ਸੀ ਨਹੀਂ ਕੀਤੀ, ਅਤੇ ਮਹਾਂਪੁਰਸ਼ਾਂ ਦੇ ਨਾਲ ਹੀ ਉਹਦਾ ਸੰਸਕਾਰ ਹੋ ਗਿਆ, ਉਹਦੀ ਬਰਸ਼ੀ ਮਨਾਉਂਦੇ ਨਾਲ ਹੀ ਮਹਾਂਪੁਰਸ਼ਾਂ ਦੇ। ਸੋ ਅਗਲੇ ਦਿਨ ਮਤਲਬ ਕਿ 15 ਨੂੰ ਮਹਾਂਪੁਰਸ਼ ਸਰੀਰ ਛੱਡਿਆ ਅਤੇ 16 ਨੂੰ ਭਾਈ ਗੁਰਮੁਖ ਸਿੰਘ ਜੀ। ਸੋ ਤਿੰਨਾਂ ਦੀ ਅੱਜ ਗੁਰਮੁਖਾਂ ਦੀ ਮਹਾਂਪੁਰਸ਼ਾਂ ਦੀ ਬਰਸੀ ਹੈ। ਧੰਨ ਭਗਤ ਕਬੀਰ ਸਾਹਿਬ ਦਾ ਜਨਮ ਦਿਨ ਹੈ, ਅਤੇ ਗੁਰੂ ਜੀ ਕਹਿੰਦੇ ਜਿਨ੍ਹਾਂ ਨੇ ਸਿਮਰਨ ਕੀਤਾ, ਬੰਦਗੀ ਕੀਤੀ, ਅਗਮ ਸੁੱਖ ਪਾ ਲਿਆ। ਜੋ ਜਨ ਪਾਰ ਬ੍ਰਹਮ ਆਪਣੇ ਕੀਨੇ, ਜਿਨ੍ਹਾਂ ਨੂੰ ਵਾਹਿਗੁਰੂ ਨੇ ਪਰਮਾਤਮਾ ਨੇ ਆਪਣੇ ਬਣਾ ਲਿਆ, ਧੰਨ ਭਗਤ ਕਬੀਰ ਸਾਹਿਬ ਜੀ ਵਾਂਗ, ਧੰਨ ਸੰਤ ਬਾਬਾ ਗੁਰਬਚਨ ਸਿੰਘ ਜੀ, ਧੰਨ ਭਾਈ ਗੁਰਮੁਖ ਸਿੰਘ ਜੀ ਉਡੀਸਾ ਵਾਂਗ, ਤਿੰਨ ਕਾ ਬਾਹੁਰ ਕਾਸ਼ ਨਾ ਵਿਚਾਰੈ। ਉਹਨਾਂ ਦਾ ਫਿਰ ਪਰਮਾਤਮਾ ਵਾਹਿਗੁਰੂ ਉਹਨਾਂ ਦੇ ਗੁਣਾਂ ਔਗੁਣਾਂ ਦੀ ਵਿਚਾਰ ਨਹੀਂ ਕਰਦਾ। ਜਾ ਕੋ ਆਪਣੀ ਕਰੇ ਬਖਸ਼ੀਸ, ਤਾਕਾ ਲੇਖਾ ਨਾ ਗਣੈ ਜਗਦੀਸ, ਜਿਹਤੇ ਆਪਣੀ ਬਖਸ਼ਿਸ਼ ਕਰਦੇ ਤੇ ਗੁਨਾਹ ਨਹੀਂ ਪੈਂਦਾ ਵਾਹਿਗੁਰੂ, ਉਹਦੇ ਗੁਨਾਹ ਨਹੀਂ ਪੈਂਦਾ। ਮਾਂ ਮਮਤਾ ਦੀ ਮਾਰੀ ਬੱਚਾ ਗੰਦਗੀ ਨਾਲ ਲਿਬੜਿਆ ਵੀ ਨਾ ਘੁੱਟ ਕੇ ਛਾਤੀ ਨਾਲ ਲਾ ਲੈਂਦੀ ਹੈ। ਇੱਦਾਂ ਪਿਆਰਿਓ ਵਾਹਿਗੁਰੂ, ਕਿੰਨਾ ਵੀ ਗੁਨਾਹ ਕੀਤੇ ਬੰਦੇ ਨੇ ਉਹਦਾ ਬਣ ਜੇ ਵਾਹਿਗੁਰੂ ਪਰਮਾਤਮਾ ਦਾ, ਉਹ ਆਪਣੇ ਬਣਾ ਲੈਂਦਾ ਵਾਹਿਗੁਰੂ, ਉਹਦੇ ਔਗਣਾਂ ਦੀ ਵਿਚਾਰ ਹੀ ਨਹੀਂ ਕਰਦਾ। ਨਾਮ ਰਤਨ ਸੁਣ ਜਪ ਜਪ ਜੀਵਾਂ, ਧੰਨ ਗੁਰੂ ਅਰਜਨ ਦੇਵ ਜੀ ਸਮਾਪਤੀ 'ਤੇ ਮਿਹਰ ਕਰਦੇ ਨੇ, ਬੇਨਤੀ ਕਰੀਏ ਵਾਹਿਗੁਰੂ ਤੁਹਾਡਾ ਨਾਮ ਰਤਨ ਸੁਣ ਸੁਣ ਕੇ, ਸੁਣ ਸੁਣ ਕੇ, ਜਪ ਜਪ ਕੇ ਮੈਂ ਆਤਮਕ ਜੀਵਨ ਜਿਉਣਾ ਕਰਾਂ। ਨਾਮ ਰਤਨ ਸੁਣ ਜਪ ਜਪ ਜੀਵਾਂ, ਹਰ ਨਾਨਕ ਕੰਠ ਮਝਾਰੇ। ਗੁਰੂ ਅਰਜਨ ਦੇਵ ਸਹੀ ਸਮਾਪਤੀ ਕਰਦੇ ਨੇ, ਹਰ ਨਾਨਕ ਕੰਠ ਮਝਾਰੇ, ਪਰਮਾਤਮਾ ਦੇ ਕੰਠ ਦੇ ਨਾਲ ਹੀ ਲੱਗ ਗਏ, ਉਹਦੇ ਬਣ ਗਏ, ਉਹਦੇ ਨਾਲ ਇੱਕ ਮੇਕੀ ਹੋ ਗਏ। ਸਤਸੰਗੀਓ, ਸੂਰਜ ਕਿਰਨ ਮਿਲੇ ਜਲ ਕਾ ਜਲ ਹੋਊਗਾ ਰਾਮ, ਜੋਤੀ ਜੋਤ ਰਲੀ ਸੰਪੂਰਨ ਥੀ ਆਰਾਮ। ਉਹ ਮਹਾਂਪੁਰਸ਼ ਪਰਮਾਤਮਾ ਵਿੱਚ ਲਿਵ ਲੀਨ ਹੋ ਜਾਂਦੇ ਸਤਸੰਗੀਓ। ਸੋ ਗੁਰੂ ਮਿਹਰ ਕਰਨ, ਧੰਨ ਭਗਤ ਕਬੀਰ ਸਾਹਿਬ ਜੀ ਦੇ ਜਨਮ ਦਿਨ ਦੀਆਂ ਬਹੁਤ ਬਹੁਤ ਮੁਬਾਰਕਾਂ, ਔਰ ਮਹਾਂਪੁਰਸ਼ਾਂ ਦੇ ਜੀਵਨ ਤੋਂ ਸਿੱਖਿਆ ਮਿਲਦੀ ਪਈ, ਨਿਤਨੇਮ ਸਿਮਰਨ ਬੰਦਗੀ ਵਿੱਚ ਜੁੜ ਕੇ ਆਪਣਾ ਜਨਮ ਸਫਲ ਕਰ ਸਕਦੇ ਹਾਂ, ਹਜ਼ਾਰਾਂ ਪਾਠੀ ਬਣਾਏ ਅਤੇ ਸਿੰਘ ਸਾਹਿਬ ਲਗਭਗ ਦਰਬਾਰ ਸਾਹਿਬ ਦੇ ਵਿੱਚ ਮਹਾਂਪੁਰਸ਼ਾਂ ਦੇ ਪੜ੍ਹੇ ਹੋਏ ਜਿਹੜੇ ਸਿੰਘ ਹਨ, ਉਹ ਸਤਸੰਗੀ ਉੱਥੇ ਦਰਬਾਰ ਸਾਹਿਬ ਵਿੱਚ ਹੈਡ ਗ੍ਰੰਥੀ ਅਕਾਲ ਤਖਤ ਦੇ ਜਥੇਦਾਰ, ਅਤੇ ਉਹਨਾਂ ਵਿੱਚ ਮੇਰੇ ਸਹੁਰਾ ਸਾਹਿਬ ਜੀ ਸਿੰਘ ਸੰਗਿਆਰੀ ਚਰਨ ਸਿੰਘ ਜੀ, ਉਹ ਵੀ ਉਹਨਾਂ ਕੋਲ ਪੜ੍ਹੇ ਨੇ, ਦਰਬਾਰ ਸਾਹਿਬ ਦੇ ਲੰਮਾ ਸਮਾਂ ਗ੍ਰੰਥੀ ਰਹੇ ਨੇ, ਗੁਰਮੁਖਾਂ ਨੂੰ ਇੱਥੇ ਸੰਗਤਾਂ ਨੂੰ ਆਮ ਹੀ ਪਤਾ। ਸੋ ਉਹਨਾਂ ਦੇ ਪੜ੍ਹੇ ਵਿਦਿਆਰਥੀ ਅੱਜ ਵੀ ਕੁਝ ਕੁ ਜਿਹੜੇ ਇੱਥੇ ਹੀ ਸਾਡੇ ਸਤਿਕਾਰਯੋਗ ਬਾਬਾ ਸੁਰਜੀਤ ਸਿੰਘ ਜੀ ਸੋਧੀ ਜੀ, ਸਾਡੇ ਉਸਤਾਦ ਜੀ ਨੇ, ਇਸੇ ਸ਼ਹਿਰ 'ਚ ਰਹਿੰਦੇ ਹੋ, ਉਹ ਵੀ ਉਹਨਾਂ ਮਹਾਂਪੁਰਸ਼ਾਂ ਤੋਂ ਪੜ੍ਹੇ ਹੋਏ। ਸੋ ਉਹਨਾਂ ਨੇ ਬੇਅੰਤ ਹੀ ਗੁਰਸਿੱਖਾਂ ਨੂੰ ਅੰਮ੍ਰਿਤ ਛਕਾ ਕੇ, ਨਾਮ ਜਪਾ ਕੇ ਭਲਾ ਕੀਤਾ, ਇਹਨਿਕ ਸੇਵਾ ਪ੍ਰਵਾਨ ਕਰਿਓ, ਭੁੱਲਾਂ ਦੀ ਮੁਆਫ਼ੀ, ਸ਼ੁਕਰ ਗੁਰੂ ਕਾ, ਧੰਨਵਾਦ ਆਪ ਸੰਗਤਾਂ ਦਾ। ਸੋ ਸਮਾਪਤੀ ਦੀ ਪੰਕਤੀ ਗਾਈਏ, ਫਤਿਹ ਬੁਲਾਈਏ ਜੀ।

ਸਤਿਗੁਰੂ ਮੈਂ ਪਾਇਆ। ਇਹ ਮਨ ਮੇਰਿਆ ਤੂੰ ਸਦਾ ਰਹੋ ਹਰ ਨਾਲੇ, ਹਰ ਨਾਲ ਰਹੋ ਤੂੰ ਮਨ ਮੇਰੇ ਦੁਖਸਾ ਵਿਸਾਰਣਾ। ਅੰਗੀਕਾਰ ਉਹ ਕਰੇ ਤੇਰਾ ਕਾਰਜ ਸਭ ਸਵਾਰਣਾ, ਸਭਨਾ ਗੱਲਾਂ ਸਮਰਾ ਸੁਆਮੀ ਸੋ ਕਿਉਂ ਮਨੋ ਵਿਸਾਰੇ, ਕਹਿ ਨਾਨਕ ਮਨ ਮੇਰੇ ਸਦਾ ਰਹੋ ਹਰ ਨਾਲੇ। ਸਾਚੇ ਸਾਹਿਬਾ ਕਿਆ ਨਾਹੀ ਕਰ ਤੇਰੈ, ਘਰ ਤਾਂ ਤੇਰੈ ਸਭ ਕੁਛ ਹੈ, ਜਿਸ ਦੇਹ ਸੋ ਪਾਵੇ ਸਦਾ ਸਿਫਤ ਸਲਾਹ ਤੇਰੀ, ਨਾਮ ਮਨ ਵਸਾਵੇ ਨਾਮ ਜਿਨ ਕੈ ਮਨ ਵਸਿਆ, ਵਾਜੇ ਸ਼ਬਦ ਘਨੇਰੇ, ਕਹਿ ਨਾਨਕ ਸੱਚੇ ਸਾਹਿਬ ਕਿਆ ਨਾਹੀ ਕਰ ਤੇਰੈ, ਸਾਚਾ ਨਾਮ ਮੇਰਾ ਆਧਾਰੋ, ਸੱਚ ਨਾਮ ਆਧਾਰ ਮੇਰਾ, ਜਿਨ ਭੁੱਖਾਂ ਸਭ ਗਵਾਈਆਂ, ਪਰ ਸਾਂ ਸੁਖ ਮਨ ਆਏ ਵਸਿਆ, ਜਨੇਸ਼ਾ ਸਾ ਪਜਾਈਆਂ, ਸਦਾ ਕੁਰਬਾਨ ਕੀਤਾ ਗੁਰੂ ਵਿਟੋ, ਜਿਸ ਦੀਆਂ ਵਡਿਆਈਆਂ, ਕਹਿ ਨਾਨਕ ਸੁਣੋ ਸੰਤੋ ਸਭ ਧਰੋ ਪਿਆਰੋ, ਸਾਚਾ ਨਾਮ ਮੇਰਾ ਆਧਾਰੋ। ਵਾਜੇ ਪੰਚ ਸਭ ਤਿਤ ਘਰ ਸੁਭਾਗੈ, ਘਰ ਸੁਭਾਗੈ ਸ਼ਬਦ ਵਾਜੇ, ਕਲਾ ਜਿਤ ਘਰ ਧਾਰੀਆ, ਪੰਚ ਦੂਤ ਦਵਸ ਕੀਤੇ ਕਾਲ ਕੰਟ ਕੁਮਾਰਿਆ, ਤੁਰ ਕਰਮ ਪਾਇਆ ਤੁਰ ਜਿਨ ਕਹੋ, ਸਿਨਾਮ ਹਰ ਕਹਿ ਲਾਗੇ, ਕਹਿ ਨਾਨਕ ਤੈ ਸੁਖ ਹੋਵਾ, ਤਿਤ ਘਰ ਅਨਹਦ ਵਾਜੇ, ਅਨ ਸੁਣੋ ਵਡਭਾਗੀ ਹੋ, ਸਗਲ ਮਨੋਰਥ ਪੂਰੇ, ਆਰ ਬ੍ਰਹਮ ਪ੍ਰਪਾਇਆ ਉਤਰੇ ਸਗਲ ਵਿਸੂਰੇ, ਦੁਖ ਰੋਗ ਸੰਤਾਪ ਉਤਰੇ, ਸੁਣੀ ਸੱਚੀ ਬਾਣੀ ਸੰਤ ਸਾਜਨ ਭਏ ਸਰਸੇ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰੀ ਸਾਧ ਸੰਗਤ ਜੀ, ਆਪ ਸੰਗਤਾਂ ਨੇ ਅੰਮ੍ਰਿਤ ਵੇਲੇ ਤੋਂ ਗੁਰੂ ਘਰ ਹਾਜ਼ਰੀਆਂ ਲਵਾ ਕੇ ਗੁਰਬਾਣੀ ਕੀਰਤਨ ਕਥਾ ਦੇ ਲਾਹੇ ਪ੍ਰਾਪਤ ਕੀਤੇ ਹਨ। ਸਤਿਗੁਰੂ ਸਾਹਿਬ ਦੀ ਰਹਿਮਤ ਕਾਰਨ ਸਭ ਦੀ ਦਰ ਹਾਜ਼ਰੀ ਪ੍ਰਵਾਨ ਕਰਨ, ਦਰੋਂ ਘਰੋਂ ਨਾਮ ਦਾਨ ਚੜ੍ਹਦੀ ਕਲਾ ਦੀ ਦਾਤ ਬਖਸ਼ਣ ਜੀ। ਇੱਥੇ ਅੰਮ੍ਰਿਤ ਵੇਲੇ ਦੀਵਾਨਾਂ ਦੀ ਸੰਪੂਰਨਤਾ ਹੈ। ਸ਼ਾਮ ਦੇ ਦੀਵਾਨਾਂ ਵਿੱਚ ਆਪ ਜੀ ਨੇ ਵੱਧ ਤੋਂ ਵੱਧ ਹਾਜ਼ਰੀਆਂ ਭਰਨੀਆਂ ਜੀ। ਵੀਕਐਂਡ ਦੇ ਪ੍ਰੋਗਰਾਮ, ਸੋ ਪਿੰਡ ਬਿਲਗਾ ਉੱਥੋਂ ਦੀਆਂ ਸਮੂਹ ਸੰਗਤਾਂ ਵੱਲੋਂ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਉਹਨਾਂ ਦੇ ਵਿਆਹ ਪੁਰਬ ਦੀ ਖੁਸ਼ੀ ਵਿੱਚ ਹੋਣਗੇ, ਸੋ ਸਭ ਸੰਗਤਾਂ ਨੇ ਹਾਜ਼ਰੀ ਲਵਾਉਣੀ ਜੀ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇੱਕ ਓਂਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤਿ ਅਜੂਨੀ ਸਾਹਿਬ ਪ੍ਰਸਾਦ ਜਪ ਆਦਿ ਸੱਚ ਜਗਾਦ ਸੱਚ ਹੈ ਵੀ ਸੱਚ ਨਾਨਕ ਖੁਸ਼ੀ ਵੀ ਸੱਚ। ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ।

Why,

ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿ

Vahindra, Vahindra, Vahindra, Vahindra, Vahindra.

Why,

Why?

Why,

Why?

My.

0: ਖਾਲਸਾ
1: ਵਾਹਿਗੁਰੂ ਜੀ ਕੀ ਫਤਿਹ। ਸ਼ਮਾ ਮਲੇਸ਼ ਕੀ ਕਰ ਕੂੜਾ ਪਸਤਾ ਡਾਂਕਾ ਵਾਜੇ ਫਤਿਹ ਕਾ ਨਿੰਕਾਰ ਅਵਤਾਰ ਨਾਨਕ ਗੁਰੂ ਗ੍ਰੰਥ ਸਿੰਘ ਪੂਰਨ ਗੁਰ ਅਵਤਾਰ ਜਗ ਮਗ ਜੋਤ ਬਿਰਾਜ ਅਮਚਲ ਨਗਰ ਬੰਜਾਰ ਸੀ ਸੱਚਖੰਡ ਕੇ ਦਰਬਾਰ ਜੋ ਬੋਲੇ ਸੋ ਨਿਹਾ ਸਾਰ

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਨਾਮ ਸ੍ਰੀ ਵਾਹਿਗੁਰੂ, ਸਤਨਾਮ ਸ੍ਰੀ ਵਾਹਿਗੁਰੂ, ਵਾਹਿਗੁਰੂ।

ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ, ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਟੋਡੀ ਮਹੱਲਾ ਪੰਜਵਾਂ, ਹਰ ਹਰ ਚਰਨਾ ਹਿਰਦੇ ਔਰ ਧਾਰੇ, ਸਿਮਰ ਸਵਾਮੀ ਸਤਿਗੁਰ ਆਪਣਾ ਕਾਰਜ ਸਫਲ ਹਮਾਰੇ। ਹਰ ਹਰ ਚਰਨਾ ਹਿਰਦੇ ਔਰ ਧਾਰੇ, ਸਿਮਰ ਸਵਾਮੀ ਸਤਿਗੁਰ ਆਪਣਾ ਕਾਰਜ ਸਫਲ ਹਮਾਰੇ। ਰਹਾਉ ਪੁੰਨ ਦਾਨ ਪੂਜਾ ਪਰਮੇਸ਼ਰ, ਹਰ ਕੀਰਤ ਤਤ ਵਿਚਾਰੇ, ਗੁਣ ਗਾਵਤ ਅਤੁਲ ਸੁਖ ਪਾਇਆ, ਠਾਕਰ ਅਗਮ ਅਪਾਰੇ, ਜੋ ਜਨ ਪਾਰ ਬ੍ਰਹਮ ਆਪਣੇ ਕੀਨੇ, ਤਿਨਕਾ

ਮਾਨ ਜੇ ਬਿਖਿਆ ਸਗਲੀ ਤਜੀ ਲਿਓ ਭੇਖ ਬੈਰਾਗ ਕਹੋ ਨਾਨਕ ਸੁਨ ਰੇ ਮਨਾ ਤੇ ਨਰ ਮਾਥ ਭਾਗ।

ਕਹੋ ਨਾਨਕ ਹਰ ਭਜ ਮਨਾ ਅੰਤ ਸਹਾਈ ਹੋਏ। ਜਨਮ ਜਨਮ ਭਰ ਮਤ ਫਿਰਿਓ, ਮਿਟਿਓ ਨਾ ਜਮ ਕੋ ਤ੍ਰਾਸ। ਕਹੋ ਨਾਨਕ ਹਰ ਭਜ ਮਨਾ ਨਿਰਭੈ ਪਾਵੈ ਬਾਸ। ਯਤਨ ਬਹੁਤ ਮੈਂ ਕਰ ਰਹਿਓ, ਮਿਟਿਓ ਨਾ ਮਨ ਕੋ ਮਾਨ। ਦੁਰਮਤ ਸਿਉ ਨਾਨਕ ਫਦਿਓ, ਰਾਖ ਲਿਓ ਭਗਵਾਨ। ਬਾਲ ਜਵਾਨੀ

ਰਾਗ ਮਾਲਾ ਰਾਗ ਏਕ ਸੰਗ ਪੰਚ ਬਰੰਗਨ ਸੰਗ ਅਲਪ ਹੈ ਅੱਠੋ ਨੰਦਨ ਪ੍ਰਥਮ ਰਾਗ ਭੈਰਵ ਕਰਹੀ ਪੰਚ ਰਾਗਨੀ ਸੰਗ ਉਚਰਹੀ ਪ੍ਰਥਮ ਭੈਰਵੀ ਬਿਲਾਵਲੀ

ਰਾਜਾ ਸੁਰਮਾਨੰਦ ਭਾਸ ਕਰ ਆਏ ਚੰਦਰ ਬਿੰਬ ਮੰਗਲ ਸੁਹਾਏ ਸਰਸ ਬਾਨ ਓ ਆਹੇ ਬਿਨੋਦਾ ਗਾਵੇ ਸਰਸ ਬਸੰਤ ਕਮੋਦਾ ਅਟ ਪੁੱਤਰ ਮੈਂ ਕਹਿ ਸਵਾਰੀ ਪੁੰਨ ਆਈ ਦੀਪਕ ਕੀ ਬਾਰੀ ਕਛੇਲੀ ਪਟ ਮੰਜਰੀ ਟੋਡੀ ਕਹੀ ਅਲਾਪ ਕਾਮੋਦੀ ਓ ਗੂਜਰੀ ਸੰਗ ਦੀਪਕੇ ਥਾਪ ਕਾਲਾਂਕਾ ਕੁੰਤਲਿਓ ਰਾਮਾ ਕਮਲ ਕੁਸਮ ਚੰਪਕੇ ਨਾਮਾ ਗੌਰਾ ਓ ਕੌਣ ਰੱਖ ਲਿਆਨਾ ਅਸ਼ਟ ਪੁੱਤਰ ਦੀਪਕ ਕੇ ਜਾਨਾ ਸਭ ਮਿਲ ਸ੍ਰੀ ਰਾਘਵੈ ਗਾਵੈ ਪੰਚੋ ਸੰਗ ਬਰੰਗਨ ਲਾਵੈ ਬੈਰਾਰੀ ਕਰਨਾਟੀ ਤਰੀ ਗੌਰੀ ਗਾਵੈ ਆਸਾ ਵਰੀ ਤੈ ਪਾਛੇ ਸਿੰਧ ਵੀ ਅਲਾਪੀ ਸ੍ਰੀ ਰਾਗ ਸਿਉ ਪੰਚੋ ਥਾਪੀ ਸਾਲੂ ਸਾਰਗ ਸਾਗਰਾ ਔਰ ਗੁੰਡ ਗੰਭੀਰ ਅਸ਼ਟ ਪੁੱਤਰ ਸ੍ਰੀ ਰਾਗ ਕੇ ਗੁੰਡ ਕੁੰਭ ਹਮੀਰ ਕਾਸ਼ਟ ਮੇਘ ਰਾਗ ਵੈ ਗਾਵੈ

ਵਾਹਿਗੁਰੂ ਜੀ ਕੀ ਫਤਿਹ। ਸ੍ਰੀ ਭਗਵਤੀ ਜੀ ਸਹਾਏ ਵਾਰ, ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ। ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਧਿਆਏ ਫਿਰੰਗਤ ਗੁਰ ਤੇ ਅਮਰਦਾਸ। ਰਾਮਦਾਸ ਹੋਈ ਸਹਾਏ ਅਰਜਨ ਹਰਗੋਬਿੰਦ ਨਾਮ ਸਿਮਰਉ ਸ੍ਰੀ ਹਰਿ ਰਾਏ। ਸ੍ਰੀ ਹਰਿ ਕ੍ਰਿਸ਼ਨ ਧਿਆਈ ਹੈ ਸਿਠੇ ਸਭ ਦੁਖ ਜਾਏ। ਤੇਗ ਬਹਾਦਰ ਸਿਮਰਿਆ ਕਰਨਾਵਨ ਦਿਆਵੇ ਧਾਏ। ਸੁਪਤਾਈ ਹੋਏ ਸਹਾਏ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ। ਸੁਪਤਾਈ ਹੋਏ ਸਹਾਏ ਦਸਾਂ ਪਾਤਸ਼ਾਹੀਆਂ ਦੀ ਜੋਤ। ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀਦਾਰ ਦਾ ਧਿਆਨ ਕਰਕੇ ਬੋਲੋ ਜੀ। ਪੰਜਾਂ ਪਿਆਰਿਆਂ, ਚੌਂ ਸਾਹਿਬਜ਼ਾਦਿਆਂ, ਚਾਲੀਆਂ ਮੁਕਤਿਆਂ, ਅੱਠੀਆਂ ਜਪੀਆਂ ਤਪੀਆਂ, ਜਿਹਨਾਂ ਨਾਮ ਜਪਿਆ ਵਣ ਛਕਿਆ ਦੇਗ ਚਲਾਈ, ਤੇਗ ਵਾਹੀ ਦੇ ਕੇ ਅੰਡਟ ਕੀਤਾ, ਤਨਾ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਧਿਆਨ ਕਰਕੇ ਬੋਲੋ ਜੀ। ਜਿਹਨਾਂ ਸਿੰਘ ਸਿੰਘਣੀਆਂ ਨੇ ਧਰਮੇ ਸੀਸ ਦਿੱਤੇ, ਬੰਦ ਬੰਦ ਕਟਵਾਏ, ਕੁਪਰੀਆਂ ਲਵਾਈਆਂ, ਚਰਖੜੀਆਂ 'ਤੇ ਚੜ੍ਹੇ, ਆਰਿਆਂ ਨਾਲ ਚਰਾਏ ਗਏ, ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ, ਧਰਮ ਨਿਹਾਰਿਆ, ਸਿੱਖੀ ਕੇਸਾਂ ਸਵਾਸਾਂ ਸੰਗ ਨਿਭਾਈ, ਤਿਨਾਂ ਦੀ ਕਮਾਈ ਦਾ ਧਿਆਨ ਕਰਕੇ ਬੋਲੋ ਜੀ। ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਕਰਕੇ ਬੋਲੋ ਜੀ। ਪ੍ਰਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ। ਸਰਬੱਤ ਖਾਲਸਾ ਜੀ ਕੋ ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ ਚੇਤਾਵੇ ਚੇਤਾਵਨ ਕਾ ਸਦਕਾ ਸਰਬ ਸੁਖ ਹੋਵੇ ਜਾਂ ਜਾਂ ਖਾਲਸਾ ਜੀ ਸਾਹਿਬ ਤਾਂ ਤਰ ਛਹਿ ਰਿਹਾ ਦੇਖ ਤੇਗ ਫਤਿਹ। ਬਿਰਧ ਕੀ ਪੈਜ ਪੰਥ ਕੀ ਜੀ ਸ੍ਰੀ ਸਾਹਿਬ ਜੀ ਸਾਹਿਬ ਖਾਲਸਾ ਜੀ ਕੇ ਬੋਲ ਬਾਲੇ ਬੋਲੋ ਜੀ। ਸਿੱਖਾਂ ਨੂੰ ਸਿੱਖੀ ਦਾਨ, ਗੇਸ ਦਾਨ, ਰਹਿਤ ਦਾਨ, ਵਿਵੇਕ ਦਾਨ, ਵਿਸਾਹ ਦਾਨ, ਭਰੋਸਾ ਦਾਨ, ਦਾਨਾਂ ਸਿਰਦਾਨ, ਨਾਮ ਦਾਨ, ਸ੍ਰੀ ਅੰਮ੍ਰਿਤਸਰ ਦਰਸ਼ਨ ਇਸ਼ਨਾਨ, ਚੌਂਕੀਆਂ ਝੰਡੇ ਬੁੰਗੇ ਜੁਗ ਜੁਗ ਅਟਲ, ਧਰਮ ਕਾ ਜੈਕਾਰ ਬੋਲੋ ਜੀ। ਸਿੱਖਾਂ ਦਾ ਮਨ ਨੀਵਾਂ ਮਤ ਉੱਚੀ ਮਤ ਦਾ ਰੱਖਾ, ਅਕਾਲ ਪੁਰਖ ਵਾਹਿਗੁਰੂ ਹੈ, ਅਕਾਲ ਪੁਰਖ ਆਪਣੇ ਬੰਦੇ ਸਦਾ ਸਹਾਈ ਦਾ ਤਾਰ ਜੀਓ। ਸ੍ਰੀ ਨਨਕਾਣਾ ਸਾਹਿਬ ਦੇ ਗੁਰਦੁਆਰਿਆਂ, ਗੁਰਧਾਮਾਂ ਦੇ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਹੈ, ਖੁੱਲ੍ਹੇ ਦਰਸ਼ਨ ਦੀਦਾਰ ਸੇਵਾ ਸੰਭਾਲਦਾਨ ਪਿਆਰੇ ਖਾਲਸਾ ਜੀ ਨੂੰ ਬਖਸ਼ੋਏ ਨੇ ਮਾਣੀਆਂ ਦੇ ਮਾਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦਰਕੇ ਸੇਖਪੁਰਾ ਅਮਨ ਨਵੀਨ ਕਲਿਆਣਪੁਰ ਸਮੂਹ ਪਰਿਵਾਰ ਵੱਲੋਂ ਮਾਤਾ ਮਨਜੀਤ ਮੰਦਰ ਦੀ ਸਾਲਾਨਾ ਮਿੱਠੀ ਯਾਦ ਮਨਾਉਂਦਿਆਂ ਹੋਇਆਂ ਉਹਨਾਂ ਦੀ ਆਤਮਿਕ ਸ਼ਾਂਤੀ ਵਾਸਤੇ ਪਰਿਵਾਰ ਨੂੰ ਰੱਖੇ ਗਏ ਸਹਿਜ ਪਾਠ ਦੀਆਂ ਸੰਪੂਰਨਤਾ ਹੋਈਆਂ ਹਨ। ਸ਼ਬਦ ਕੀਰਤਨ ਸ਼ੇਵ ਪੰਡਿਤ ਸਾਹਿਬ ਜੀ ਗਾਇਨ ਨੂੰ ਸਮੁੱਚੀਆਂ ਸੇਵਾ ਮਨ ਨਿਭਾਉਂਦਿਆਂ ਫੁੱਲਾਂ ਦੀ ਮਾਫੀ ਬਖਸ਼ੋ। ਅਗਾਂਹ ਵਾਸਤੇ ਸੁਸਪਸ਼ਟ ਬਾਣੀ ਪੜ੍ਹਨ ਦੀ ਦਾਤ ਬਖਸ਼ਣੀ, ਕਿਰਪਾ ਕਰਨੀ, ਵਿਛੜੀ ਆਤਮਾ ਨੂੰ ਚਰਨਾਂ 'ਚ ਨਿਵਾਸ ਬਖਸ਼ਣਾ, ਪਿੱਛੇ ਸਮੂਹ ਪਰਿਵਾਰ ਦੇ ਸਿਰ 'ਤੇ ਮਿਹਰ ਪਿਰਾ ਹੱਥ ਰੱਖ ਕੇ ਭਾਣ ਅਮਨ ਦਾ ਬਲ ਬਖਸ਼ਣਾ, ਪਰਿਵਾਰ ਸੁੱਖ ਸ਼ਾਂਤੀ ਚੜ੍ਹਦੀ ਕਲਾ ਦਾਤਾਂ ਬਖਸ਼ਣੀਆਂ, ਪਰਿਵਾਰ ਹੁਣ ਆਪ ਜੀ ਨੂੰ ਸੁਣਨ ਮਾਲੇ ਭੇਟ ਕਰਦੇ ਅੰਗੀਕਾਰ ਕਰਨੇ, ਦੇਖ ਸੱਜ ਕੇ ਹਾਜ਼ਰਤ ਦਰ ਪ੍ਰਵਾਨ ਹੋਏ ਪ੍ਰਵਾਨ ਹੈ, ਪ੍ਰਸ਼ਾਦ ਸੰਗਤ ਵਰਤਾਉਣ ਦੀ ਆਗਿਆ ਬਖਸ਼ਵਾਈ, ਸੰਗਤ ਦੀ ਹਾਜ਼ਰੀ ਤੇਲ ਫੁੱਲ ਭੇਟਾ ਕੀਤੀ ਦਰ 'ਤੇ ਪ੍ਰਵਾਨ ਕਰਨੀ, ਪਰਿਵਾਰਾਂ ਸੁੱਖ ਸ਼ਾਂਤੀ ਚੜ੍ਹਦੀ ਕਲਾ ਦਾਤਾਂ ਬਖਸ਼ਣੀਆਂ, ਸਹਿਜ ਪਾਠ ਜੀ ਕੀ ਸੰਪੂਰਨਤਾ ਜੀ ਕੀ ਅਰਦਾਸ, ਸ਼ਬਦ ਕੀਰਤਨ ਅਨੰਦ ਸਾਹਿਬ ਜੀ ਕੀ ਅਰਦਾਸ, ਫੁਲਚੁਕ ਮਾਫ਼ ਕਰਨ ਸੁਬੇਨਤੀਆਂ ਗੁਰਮਸਾਰ ਪ੍ਰਵਾਨ ਕਰਦੇ ਹਾਂ ਬਖਸ਼ਵਲਾਈ। ਸ੍ਰੀ ਮੁਖਵਾਕ

ਦੋ ਰਾਗ ਸੂਹੀ ਮੁਹੱਲਾ ਪਹਿਲਾ ਚੌਪ ਦੇ ਘਰ ਪਹਿਲਾ ਭਾਂਡਾ ਧੋਏ ਬੈਸ ਧੂਪ ਦੇਵੋ ਤੋ ਦੁੱਧ ਦੇ ਕੋ ਜਾਵੋ ਦੂਧ ਕਰਮ ਫੁਨ ਸੁਰਤ ਸਮਾਇਣ ਹੋਏ ਨਿਰਾਸ ਜਮਾਵੋ ਭਾਂਡਾ ਧੋਏ ਬੈਸ ਧੂਪ ਦੇਵੋ ਤੋ ਦੁੱਧ ਕੋ ਜਾਵੋ ਦੂਧ ਕਰਮ ਫੁਨ ਸੁਰਤ ਸਮਾਇਣ ਹੋਏ ਨਿਰਾਸ ਜਮਾਵੋ ਜਪੋ ਤਾਂ ਏਕੋ ਨਾਮਾ ਅਵਰ

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਸ੍ਰੀ ਵਾਹਿਗੁਰੂ ਸਾਹਿਬ ਜੀ। ਰਾਮ ਕਲੀ ਮਹੱਲਾ ਤੀਜਾ। ਆਨੰਦ ਏਕੋ ਓਂਕਾਰ ਸਤਿਗੁਰ ਪ੍ਰਸਾਦ। ਆਨੰਦ ਪਿਆ ਮੇਰੀ ਮਾਏ, ਸਤਿਗੁਰੂ ਮੈਂ ਪਾਇਆ, ਸਤਿਗੁਰ ਤਾਂ ਪਾਇਆ ਸਹਿਜ ਸੇਤੀ। ਮਨ ਵਜੀਆਂ ਵਧਾਈਆਂ, ਰਾਗ ਰਤਨ ਪਰਿਵਾਰ ਪਰੀਆਂ, ਸ਼ਬਦ ਗਾਵਣ ਆਈਆਂ। ਸ਼ਬਦੋ ਤਾਂ ਗਾਵੋ ਹਰੀ ਕੇਰਾ, ਮਨ ਜਨੀ ਵਸਾਇਆ, ਕਹੇ ਨਾਨਕ ਆਨੰਦ ਹੋਆ। ਸਤਿਗੁਰੂ ਮੈਂ ਪਾਇਆ, ਏ ਮਨ ਮੇਰਿਆ, ਤੂੰ ਸਦਾ ਰਹੋ ਹਰਨਾਲੇ, ਹਰਨਾਲ ਰਹੋ ਤੂੰ ਮਨ ਮੇਰੇ, ਦੁੱਖ ਸਭ ਵਿਸਾਰਣਾ। ਅੰਗੀਕਾਰੋ ਕਰੇ ਤੇਰਾ ਕਾਰਜ ਸਭ ਸਵਾਰਣਾ, ਸਭਨਾ ਗੱਲਾਂ ਸਮਰਾ ਸੁਆਮੀ, ਸੋ ਕਿਉਂ ਮਨੋ ਵਸਾਰੇ, ਕਹੇ ਨਾਨਕ ਮਨ ਮੇਰੇ, ਸਦਾ ਰਹੋ ਹਰਨਾਲੇ। ਸਾਚੇ ਸਾਹਿਬਾ ਗਿਆ ਨਾਹੀਂ ਕਰ ਤੇਰਾ, ਕਰ ਤਾਂ ਤੇਰਾ ਸਭ ਕਿਛ ਹੈ, ਜਿਸ ਦੇ ਸੋ ਪਾਵੇ, ਸਦਾ ਸਿਵ ਸਲਾਹ ਤੇਰੀ ਨਾਮ ਮਨ ਵਸਾਵੇ। ਨਾਮ ਜਿਨ ਕੈ ਮਨ ਵਸਿਆ, ਵਾਜੇ ਸ਼ਬਦ ਕਨੇਰੇ, ਕਹੇ ਨਾਨਕ ਸੱਚੇ ਸਾਹਿਬ ਕਿਆ ਨਾਹੀਂ ਕਰ ਤੇਰਾ, ਸਾਚਾ ਨਾਮ ਮੇਰਾ ਆਧਾਰੋ, ਸੱਚ ਨਾਮ ਉਧਾਰ ਮੇਰਾ, ਜਿਨ ਭੁੱਖਾਂ ਸਭ ਗਵਾਈਆਂ, ਕਰ ਸਾਧ ਸੁਖ ਮਨ ਵਸਿਆ, ਜਿਨ ਇੱਛਾ ਸਭ ਪੁਜਾਈਆਂ, ਸਦਾ ਕੁਰਬਾਨ ਕੀਤਾ ਗੁਰੂ ਵਿੱਟੋਂ, ਜਿਸ ਦੀਆਂ ਵਡਿਆਈਆਂ। ਕਹੇ ਨਾਨਕ ਸੁਣੋ ਸੰਤੋ, ਸਭ ਧਰੋ ਪਿਆਰੋ, ਸੱਚਾ ਨਾਮ ਮੇਰਾ ਆਧਾਰੋ, ਵਾਜੇ ਪੰਚ ਸ਼ਬਦ ਤਿਤ ਘਰ ਸੁਭਾਗੇ, ਘਰ ਸੁਭਾਗੇ ਸ਼ਬਦ ਵਾਜੇ, ਕਲਾ ਜਿਤ ਕਰ ਧਾਰੀਆ, ਪੰਚ ਦੂਤ ਤੁਧ ਵਸ ਕੀਤੇ, ਕਾਲ ਕੰਟਕ ਮਾਰਿਆ, ਤੁਰ ਕਰਮ ਪਾਇਆ, ਤੁਧ ਜਿਨ ਕੋ ਸੇ ਨਾਮ ਹਰ ਕਹਿ ਲਾਗੇ, ਕਹੇ ਨਾਨਕ ਤੈ ਸੁਖ ਹੋਆ, ਤਿਤ ਘਰ ਅਨਹਦ ਵਾਜੇ, ਅਨਸੁਨੋ ਵਡ ਭਾਗੀ ਹੋ, ਸਗਲ ਮਨੋਰਥ ਪੂਰੇ, ਪਾਰ ਬ੍ਰਹਮ ਪ੍ਰਭ ਪਾਇਆ ਉਤਰੇ ਸਗਲ ਵਸੂਰੇ, ਦੁਖ ਰੋਗ ਸੰਤਾ ਪੁੱਤਰੇ, ਸੁਣੀ ਸੱਚੀ ਬਾਣੀ, ਸੰਤ ਸਾਜਨ ਭਏ ਸਰਸੇ, ਪੂਰੇ ਗੁਰ ਤੇ ਜਾਣੀ, ਸੁਣ ਤੇ ਪਨੀਤ ਕਹਿ ਤੇ ਪਵਿੱਤ, ਸਤਿਗੁਰੁ ਰਿਹਾ ਪਰ ਭੂਰੇ, ਬਿਨਵੰਤ ਨਾਨਕ ਗੁਰ ਚਰਨ ਲਾਗੇ, ਵਾਜੇ ਅਨਹਦ ਤੂਰੇ, ਸੁਣ ਤੇ ਪਨੀਤ ਕਹਿ ਤੇ ਪਵਿੱਤ, ਸਤਿਗੁਰੁ ਰਿਹਾ ਪਰ ਭੂਰੇ, ਬਿਨਵੰਤ ਨਾਨਕ ਗੁਰ ਚਰਨ ਲਾਗੇ, ਵਾਜੇ ਅਨਹਦ ਤੂਰੇ। ਵਾਹਿਗੁਰੂ ਜੀ ਕਾ ਖਾਲਸਾ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸਹਿਭੰਗ ਗੁਰ ਪ੍ਰਸਾਦ। ਜਪ ਆ ਸੱਜ ਗਾ ਸੱਚ ਹੈ ਭੀ ਸੱਚ, ਨਾਨਕੋ ਸੀ ਭੀ ਸੱਚ। ਸੋਚੈ ਸੋਚ ਨਾ ਹੋਵੈ ਜੇ ਸੋਚੀ ਲਖਵਾਰ, ਚੁੱਪੈ ਚੁੱਪ ਨਾ ਹੋਵੈ ਜੇ ਲਾਇ ਰਹਾ ਲਵਤਾਰ, ਭੁੱਖਿਆ ਭੁੱਖ ਨਾ ਉਤਰੀ ਜੇ ਬੰਨਾ ਪੁਰੀਆਂ ਭਾਰ। ਸਹਿਸ ਸਿਆਣਪਾ ਲੱਖ ਹੈ ਤਾਂ ਇੱਕ ਨਾ ਚੱਲੈ ਨਾਲ, ਕਿਵ ਸਚਿਆਰਾ ਹੋਈਐ ਕਿਵ ਕੂੜੇ ਤੁੱਟੇ ਪਾਲ। ਹੁਕਮਰ ਜਾਈ ਚੱਲਣਾ ਨਾਨਕ ਲਿਖਿਆ ਨਾਲ, ਹੁਕਮੀ ਹੋਵਣ ਆਕਾਰ ਹੁਕਮ ਨਾ ਕਿਹਾ ਜਾਈ। ਹੁਕਮੀ ਹੋਵਣ ਜੀ ਹੁਕਮਲੇ ਵਡਿਆਈ, ਹੁਕਮੀ ਹੁਕਮ ਨੀਚ ਹੁਕਮ ਲਿਖ ਦੁੱਖ ਸੁੱਖ ਪਾਈਐ, ਕਿ ਨਾ ਹੁਕਮੀ ਬਖਸੀਸ ਇੱਕ ਹੁਕਮੀ ਸਦਾ ਭਵਾਈਐ। ਹੁਕਮੇ ਅੰਦਰ ਸਭ ਕੋ ਬਾਹਰ ਹੁਕਮ ਨਾ ਕੋਏ, ਨਾਨਕ ਹੁਕਮੈ ਜੇ ਬੁਝੈ ਤਾਂ ਹੁਮੇ ਕਹੇ ਨਾ ਕੋਏ। ਗਾਵੇ ਕੋ ਤਾਣ ਹੋਵੇ ਕਿਸੇ ਤਾਣ, ਗਾਵੇ ਕੋ ਦਾਤ ਜਾਣੇ ਨਿਸ਼ਾਨ, ਗਾਵੇ ਕੋ ਗੁਣ ਵਡਿਆਈਆਂ ਚਾਰ, ਗਾਵੇ ਕੋ ਵਿਦਿਆ ਵਿਖਮ ਵਿਚਾਰ, ਗਾਵੇ ਕੋ ਸਾਜ ਕਰੇ ਤਨ ਖੇ ਹੈ, ਗਾਵੇ ਕੋ ਜੀ ਲੈ ਫਿਰ ਦੇ ਹੈ, ਗਾਵੇ ਕੋ ਜਾਪੇ ਦਿਸੇ ਦੂਰ, ਗਾਵੇ ਕੋ ਵੇਖੇ ਹਾਦਰਾ ਹਦੂਰ, ਕਥਨਾ ਕਥੀ ਨ ਆਵੇ ਤੋਟ, ਕਥ ਕਥ ਕਥੀ ਕੋਟੀ ਕੋਟ ਕੋਟ, ਦੇਂਦਾ ਦੇ ਲੈਂਦੇ ਥੱਕ ਪਾਹੇ, ਜੁਗਾ ਜੁਗੰਤਰ ਖਾਹੀ ਖਾਹੇ, ਹੁਕਮੀ ਹੁਕਮ ਚਲਾਏ ਰਾਹੁ, ਨਾਨਕ ਵਗ ਸੇਵੇ ਪ੍ਰਵਾਹੁ, ਸਾਚਾ ਸਾਹਿਬ ਸੱਚ ਨਾਏ ਭਾਖਿਆ ਭਾਉ ਅਪਾਰ, ਆਖੇ ਮੰਗਹਿ ਦੇ ਦੇ ਦਾਤ ਕਰੇ ਦਾਤਾਰ, ਫੇਰ ਕੇ ਅੱਗੇ ਰੱਖੀਏ ਜਿੱਤ ਦਿਸੇ ਦਰਬਾਰ, ਮੋਹ ਕੇ ਬੋਲਣ ਬੋਲੀਏ ਜਿੱਤ ਸੁਣ ਧਰੇ ਪਿਆਰ, ਅੰਮ੍ਰਿਤ ਵੇਲਾ ਸੱਚ ਨਾਮ ਵਡਿਆਈ ਵਿਚਾਰ, ਕਰਮੀ ਆਵੇ ਕੱਪੜਾ ਨਦਰੀ ਮੁਖ ਦੁਆਰ, ਨਾਨਕੀ ਵਹਿ ਜਾਣੀਏ ਸਭ ਆਪੇ ਸਚਿਆਰ, ਥਾਪਿਆ ਨਾ ਜਾਏ ਕੀਤਾ ਨਾ ਹੋਏ ਆਪੇ ਆਪ ਨਿਰੰਜਨ ਸੋਏ, ਜਿਨ ਸੇਵਿਆ ਤਿਨ ਪਾਇਆ ਮਾਣ, ਨਾਨਕ ਗਾ ਵੀ ਆਏ ਗੁਣੀ ਨਿਧਾਨ, ਗਾ ਵੀ ਆਏ ਸੁਣੀ ਆਏ ਮਨ ਰੱਖੀ ਆਏ ਭਾਉ, ਦੁੱਖ ਪਰਾਰ ਸੁਖ ਕਰ ਲੈ ਜਾਏ, ਗੁਰਮੁਖ ਨਾਦੰ ਗੁਰਮੁਖ ਵੇਦੰ ਗੁਰਮੁਖ ਰਿਆ ਸਮਾਈ, ਗੋਰੀ ਸਰ ਗੁਰ ਗੋਰਖ ਬ੍ਰਹਮਾ ਗੁਰ ਪਾਰਵਤੀ ਮਾਈ, ਜੇ ਹਉ ਜਾਣਾ ਆਖਾ ਨਾਹੀ ਕਹਿਣਾ ਕਥਨ ਨ ਜਾਈ, ਗੁਰਾ ਇੱਕ ਦੇ ਬੁਝਾਈ ਸਭਨਾ ਜੀਆਂ ਕਾ ਇੱਕ ਦਾਤਾ, ਸੋ ਮੈਂ ਵਿਸਰਣਾ ਜਾਈ, ਤੀਰਥ ਨਾਵਾ ਜਿਤ ਸੁਭਾਵਾ, ਵਿਨ ਭਾਣੇ ਕੇ ਨਹਾਏ ਕਰੀ ਜੇ ਤੀਸਰ ਠਿਉ ਪਾਈ, ਵੇਖਾ ਵਿਨ ਕਰਮਾ ਕੇ ਮਿਲੇ ਲਈ, ਮੱਤ ਵਿੱਚ ਰਤਨ ਜਵਾਹਰ ਮਾਨਕ, ਜੇ ਇੱਕ ਗੁਰ ਕੀ ਸਿੱਖ ਸੁਣੀ, ਗੁਰਾ ਇੱਕ ਦੇ ਬੁਝਾਈ ਸਭਨਾ ਜੀਆਂ ਕਾ ਇੱਕ ਦਾਤਾ, ਸੋ ਮੈਂ ਵਿਸਰਣ ਜਾਈ, ਜੇ ਜੁਗਚਾਰੇ ਹਾਰ ਜਾ ਔਰਦ ਸੋਣੀ ਹੋਏ, ਨਵਾਂ ਖੰਡਾ ਵਿੱਚ ਜਾਣੀ ਹੈ ਨਾਲ ਚੱਲੇ, ਸਭ ਕੋਈ ਚੰਗਾ ਨਾ ਰੁਕਾਏ ਕਹਿ, ਜਸ ਕੀਰਤ ਜਗ ਲੇ ਜੇ ਤਿਸ ਅੰਦਰ ਨਾ ਆਵੇ ਤਾਂ ਬਾਤ ਨਾ ਪੁੱਛੇ, ਕਿ ਕੀਟਾ ਅੰਦਰ ਕੀਟ ਕਰ ਦੋਸੀ ਦੋਸ਼ ਧਰੇ, ਨਾਨਕ ਨਿਰਗੁਣ ਗੁਣ ਕਰੇ ਗੁਣਵੰਤਿਆ ਗੁਣ ਦੇ, ਇਤਿਹਾ ਕੋਈ ਨਾ ਸੁਝਾਈ ਜੇ ਤਿਸ ਗੁਣ ਕੋਈ ਕਰੇ, ਸੁਣਿਆ ਸਿੱਧ ਪੀਰ ਸੁਰਨਾਥ, ਸੁਣਿਆ ਤਰ ਤਵਲੇ ਆਕਾਸ, ਸੁਣਿਆ ਦੀਪ ਲੋ ਪਾਤਾਲ, ਸੁਣਿਆ ਫੋਏ ਨ ਸਕੇ ਕਾਲ, ਨਾਨਕ ਭਗਤਾ ਸਦਾ ਵਿਗਾਸ, ਸੁਣਿਆ ਦੁਖ ਭਾਵ ਕਾ ਨਾਸ, ਸੁਣਿਆ ਈਸ਼ਰ ਬਰਮਾ ਇੰਦ, ਸੁਣਿਆ ਮੁਕਸਲਾਨ ਮੰਦ, ਸੁਣਿਆ ਜੁਗ ਜੁਗ ਤਨ ਭੇਦ, ਸੁਣਿਆ ਸਾਧ ਸਿਮਰਤ ਵੇਦ, ਨਾਨਕ ਭਗਤਾ ਸਦਾ ਵਿਗਾਸ, ਸੁਣਿਆ ਦੁਖ ਭਾਵ ਕਾ ਨਾਸ, ਸੁਣਿਆ ਸਤ ਸੰਤੋਖ ਗਿਆਨ, ਸੁਣਿਆ ਅੜਸੜਕਾ ਸੁਨਾਨ, ਸੁਣਿਆ ਪੜਪੜ ਪਾਵੇ ਮਾਨ, ਸੁਣਿਆ ਲਾਗੇ ਸਹਿ ਧਿਆਨ, ਨਾਨਕ ਭਗਤਾ ਸਦਾ ਵਿਗਾਸ, ਸੁਣਿਆ ਦੁਖ ਭਾਵ ਕਾ ਨਾਸ, ਸੁਣਿਆ ਸਰਾ ਗੁਣਾ ਕੇ ਗਾਹ, ਸੁਣਿਆ ਸੇਖ ਪੀਰ ਪਾਤ ਸਾਹ, ਸੁਣੈ ਦੇ ਪਾਵੇ ਰਾਹ, ਸੁਨਾਥ ਵੇ ਸੁਗਾਹ, ਨਾਨਕ ਭਗਤਾ ਸਦਾ ਵਿਗਾਸ, ਸੁਣਿਆ ਦੁਖ ਭਾਵ ਕਾ ਨਾਸ, ਮੰਨੇ ਕੀ ਗਤ ਕਹੀ ਨਾ ਜਾਏ, ਜੇ ਕੋ ਕਹੇ ਪਿਛੇ ਪਛਤਾਏ, ਕਾਗਦ ਕਲਮ ਨਾ ਲਿਖਣ ਹਾਰ, ਮੰਨੇ ਕਾਬੈ ਕਰਨ ਵਿਚਾਰ, ਐਸਾ ਨਾਮ ਨਿਰੰਜਨ ਹੋਏ, ਜੇ ਕੋ ਮਨ ਜਾਣੇ ਮਨ ਕੋਏ, ਮੰਨੇ ਸੁਰਤ ਹੋਵੇ ਮਨ ਬੁੱਧ, ਮੰਨਾ ਏ ਸਗਲ ਭਵਨ ਕੀ ਸੁੱਧ, ਮੰਨੇ ਮੋਹ ਝੋਟਾ ਨਾ ਖਾਏ, ਮੰਨਾ ਏ ਜਮ ਕਹਿ ਸਾਥ ਨਾ ਜਾਏ, ਐਸਾ ਨਾਮ ਨਿਰੰਜਨ ਹੋਏ, ਜੇ ਕੋ ਮਨ ਜਾਣੇ ਮਨ ਕੋਏ, ਮੰਨੈ ਮਾਰਗ ਠਾਕ ਨਾ ਪਾਏ, ਮੰਨੈ ਪਤ ਸਿਉਂ ਪ੍ਰਗਟ ਜਾਏ, ਮੰਨੈ ਮਗ ਨਾ ਚੱਲੇ ਪੰਥ, ਮੰਨੈ ਧਰਮ ਸਥਿਤੀ ਸੰਬੰਧ, ਐਸਾ ਨਾਮ ਨਿਰੰਜਨ।

ਕੋ ਮਨ ਜਾਣੇ ਮਨ ਕੋਏ। ਮੰਨਾਇ ਪਾਵੇ ਮੁਖ ਦੁਆਰ, ਮੰਨਾਇ ਪਰਵਾਰੇ ਸਾਧਾਰ, ਮੰਨਾਇ ਤਰੇ ਤਰੇ ਗੁਰਸਿੱਖ, ਮੰਨਾਇ ਨਾਨਕ ਭਵੇ ਨਾ ਭੇਖ, ਐਸਾ ਨਾਮ ਨਿਰੰਜਨ ਹੋਏ ਜੇ ਕੋ ਮਨ ਜਾਣੇ ਮਨ ਕੋਏ। ਪੰਚ ਪ੍ਰਵਾਨ ਪੰਚ ਪ੍ਰਧਾਨ, ਪੰਚੇ ਪਾਵੈ ਦਰਗਹਿ ਮਾਨ, ਪੰਚੈ ਸੋਹੇ ਦਰ ਰਾਜਾਨ, ਪੰਚਾਂ ਕਾ ਗੁਰੇਕ ਧਿਆਨ। ਜੇ ਕੋ ਕਹਿ ਕਰੇ ਵਿਚਾਰ, ਕਰਤੇ ਕਹਿ ਕਰਣੈ ਨਾਹੀ ਸੁਮਾਰ, ਧੌਲ ਧਰਮ ਦੈ ਕਾ ਪੂਤ, ਸੰਤੋਖ ਥਾਪ ਰੱਖਿਆ ਜਨ ਸੂਤ। ਜੇ ਕੋ ਬੁਝੇ ਹੋਵੇ ਸਚਿਆਰ, ਧਵਲੇ ਉੱਪਰ ਕੀਤਾ ਭਾਰ, ਧਰਤੀ ਹੋਰ ਪਰੈ ਹੋਰ ਹੋਰ, ਤਿਸਤੇ ਪਾਰ ਤਲੈ ਕਵਣ ਜੋਰ। ਜੀ ਜਾਤ ਰੰਗਾਂ ਕੇ ਨਾਭ, ਸਭਨਾ ਲਿਖਿਆ ਬੁੜੀ ਕਲਾਮ, ਇਹੋ ਲੇਖਾ ਲਿਖ ਜਾਣੇ ਕੋਏ। ਲੇਖਾ ਲਿਖਿਆ ਕੀਤਾ ਹੋਏ, ਕੀਤਾ ਤਾਣ ਸਵਾਲਿਓ ਰੂਪ, ਕੀਤੀ ਦਾਰ ਜਾਣੇ ਕੌਣ ਕੂਤ, ਕੀਤਾ ਪਸਾਓ ਇੱਕੋ ਕਵਾਓ, ਤਿਸਤੇ ਹੋਏ ਲੱਖ ਦਰਿਆਓ।

ਅਨਾਦਿ ਅਨਾਹਤ ਜੁਗ ਜੁਗ ਏਕੋ ਵੇਸ। ਇੱਕ ਦੂਜੀ ਭਉ ਲੱਖ ਹੋਵੇ, ਲੱਖ ਹੋਵੇ ਲੱਖ ਵੀਸ, ਲੱਖ ਲੱਖ ਗੇੜਾ ਕੀ ਇੱਕ ਨਾਮ ਜਗਦੀਸ। ਹੋਏ ਤਰਾਹੇ ਪਤ ਪਵੜੀਆਂ, ਚੜੀਏ ਹੋਏ ਅਕੀਸ, ਸੁਨਗਲ ਆਇਆ ਕਾਸ ਕੀ ਕੀਟਾਂ ਆਈ ਰੀਸ। ਨਾਨਕ ਨਦਰੀ ਪਾਈ ਹੈ ਕੂੜੀ ਕੂੜੈ ਠੀਸ, ਆਖਣ ਜੋਰ ਚੁੱਪੇ ਨਹਿ ਜੋਰ, ਜੋਰ ਨਾ ਮੰਗਣ ਦੇ ਨ ਜੋਰ, ਜੋਰ ਨਾ ਜੀਵਨ ਮਰਨ ਨਹਿ ਜੋਰ, ਜੋਰ ਨਾ ਰਾਜ ਮਾਲ ਮਨ ਸੋਰ, ਜੋਰ ਨਾ ਸੁਰਤੀ ਗਿਆਨ ਵਿਚਾਰ, ਜੋਰ ਨਾ ਜੁਗਤੀ ਛੁੱਟੇ ਸੰਸਾਰ, ਜਿਸ ਹੱਥ ਜੋਰ ਕਰ ਵੇਖੇ ਸੋਏ, ਨਾਨਕ ਤੁਮ ਨੀਚ ਨਾ ਕੋਏ। ਰਾਤੀ ਰੁੱਤੀ ਤਿਥੀ ਵਾਰ, ਪਵਨ ਪਾਣੀ ਅਗਨੀ ਪਾਤਾਲ, ਤਿਸ ਵਿੱਚ ਧਰਤੀ ਥਾਪ ਰੱਖੀ ਧਰਮਸਾਲ, ਤਿਸ ਵਿੱਚ ਜੀ ਜੁਗਤ ਕੇ ਰੰਗ, ਤਿਨਕੇ ਨਾਮ ਅਨੇਕੇ ਅਨੰਤ, ਕਰਮੀ ਕਰਮੀ ਹੋਏ ਵਿਚਾਰ, ਸੱਚਾ ਸੱਚਾ ਦਰਬਾਰ, ਤਿੱਥੇ ਸੁਣ ਪੰਚ ਪਰਵਾਨ, ਨਦਰੀ ਕਰਮ ਪਵੇ ਨਿਸ਼ਾਨ, ਕੱਚ ਪਕਾਈ ਉੱਥੇ ਪਾਏ, ਨਾਨਕ ਗਿਆ ਜਾਪੇ ਜਾਏ। ਧਰਮ ਕੰਡ ਕਾਏ ਹੋ ਧਰਮ, ਗਿਆਨ ਖੰਡ ਕਾਏ ਆਖੋ ਕਰਮ, ਕੇਤੇ ਪਵਨ ਪਾਣੀ ਵੈ ਸੰਤਰ, ਕੇਤੇ ਕਾਣ ਮਹੇਸ਼, ਕੇਤੇ ਪਰ ਮੈਂ ਘਾਟ ਘੜੀ ਹੈ ਰੂਪ ਰੰਗ ਕੇ ਵੇਸ, ਕੇਤੀਆ ਕਰਮ ਭੂਮੀ ਮੇਰ ਕੇਤੇ, ਕੇਤੇ ਧੂਪ ਦੇਸ਼, ਕੇਤੇ ਚੰਨ ਸੂਰ ਕੇਤੇ, ਕੇਤੇ ਮੰਡਲ ਦੇਸ਼, ਕੇਤੇ ਸਿੱਧ ਬੁੱਧ ਨਾਥ ਕੇਤੇ, ਕੇਤੇ ਦੇਵੀ ਵੇਸ, ਕੇਤੇ ਦੇਵ ਦਾਨਵ ਮੁਨ ਕੇਤੇ, ਕੇਤੇ ਰਤਨ ਸਮੁੰਦ, ਕੇਤੀਆ ਖਾਣੀ ਕੇਤੀਆ ਬਾਣੀ, ਕੇਤੇ ਭਾਨ ਰਿੰਦ, ਕੇਤੀਆ ਸੁਰਤੀ ਸੇਵ, ਕੇਤੇ ਨਾਨਕ ਅੰਤ ਨਾਂਤ, ਗਿਆਨ ਖੰਡ ਮੈਂ ਗਿਆਨ ਪ੍ਰਚੰਡ, ਤਿੱਥੇ ਨਾਦ ਵਿਨੋਦ ਕੋੜੇ ਆਨੰਦ, ਸਰਮਖੰਡ ਕੀ ਬਾਣੀ ਰੂਪ, ਤਿੱਥੇ ਘਾੜਦ ਘੜੀਏ ਬਹੁਤ ਅਨੂਪ, ਤਾਂ ਕੀਆਂ ਗੱਲਾਂ ਕਥੀਆਂ ਨਾ ਜਾਏ, ਜੇ ਕੋ ਕਹੇ ਪਿਛੇ ਪਛਤਾਏ, ਤਿੱਥੇ ਘੜੀਏ ਸੁਰਤ ਮਤ ਮਨ ਬੁੱਧ, ਤਿੱਥੇ ਘੜੀਏ ਸੁਰਾਂ ਸਿੱਧਾਂ ਕੀ ਸੁਧ, ਕਰਮ ਖੰਡ ਕੀ ਬਾਣੀ ਜੋਰ, ਤਿੱਥੇ ਹੋਰ ਨਾ ਕੋਈ ਹੋਰ, ਤਿੱਥੇ ਜੋਤ ਮਹਾਂਬਲ ਸੂਰ, ਤਿਨ ਮੈਂ ਰਾਮ ਰਿਹਾ ਭਰਪੂਰ, ਤਿੱਥੇ ਸੀਤੋ ਸੀਤਾ ਮਹਿਮਾ ਮਾਹੇ, ਤਾਂ ਕੇ ਰੂਪ ਨਾ ਕਥਨੇ ਜਾਹੇ, ਨਾਹੇ ਮਰੇ ਨਾ ਠਾਗੇ ਜਾਹੇ, ਜਿਨ ਕੈ ਰਾਮ ਵਸੇ ਮਨ ਮਾਹੇ, ਤਿੱਥੇ ਭਗਤ ਵਸੇ ਕਹਿ ਲੋ, ਕਰੇ ਆਨੰਦ ਸੱਚਾ ਮਨ ਸੋਏ, ਸੱਚ ਖੰਡ ਵਸੈ ਨਿਰੰਕਾਰ, ਕਰ ਕਰ ਵੇਖੇ ਨਦਰ ਨਿਹਾਲ, ਤਿੱਥੇ ਖੰਡ ਮੰਡਲ ਵਰ ਭੰਡ, ਜੇ ਕੋ ਕਥੇ ਤਾਂਤ ਨਾਂਤ, ਤਿੱਥੇ ਲੋ ਲੋ ਆਕਾਰ, ਜਿਵ ਜਿਵ ਹੁਕਮ ਤਿਵੇ ਤਿਵਕਾਰ, ਵੇਖੇ ਵਿਕਸੇ ਕਰ ਵਿਚਾਰ, ਨਾਨਕ ਕਥਨਾ ਕਰੜਾ ਸਾਰ, ਜਤ ਪਹਾਰਾ ਧੀਰ ਜਿਸਨੇ ਆਰ, ਅਹਿਰਣ ਮਤ ਵੇਦ ਹਥਿਆਰ, ਪਉ ਖਲਾਗਣ ਤਪਤਾਓ, ਪਾਂਡਾ ਪਉ ਅੰਮ੍ਰਿਤ ਤਿਤ ਢਾਲ, ਕੜੀਏ ਸ਼ਬਦ

ਸ੍ਰੀ ਵਾਹਿਗੁਰੂ ਸਾਹਿਬ ਜੀਓ। ਰਾਮ ਕਲੀ ਮਹੱਲਾ ਤੀਜਾ, ਆਨੰਦ ਏਕੋ ਓਂਕਾਰ, ਸਤਿਗੁਰ ਪ੍ਰਸਾਦ। ਆਨੰਦ ਪਿਆ ਮੇਰੀ ਮਾਏ, ਸਤਿਗੁਰੂ ਮੈਂ ਪਾਇਆ, ਸਤਿਗੁਰ ਤਾਂ ਪਾਇਆ ਸਹਿਜ ਛੇਤੀ। ਮਨ ਵਜੀਆਂ ਵਾਧਾਈਆਂ, ਰਾਗ ਰਤਨ ਪਰਿਵਾਰ ਪਰੀਆਂ, ਸ਼ਬਦ ਗਾਵਣ ਆਈਆਂ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਆਜੂਨੀ ਸਹਿਭੰਗ ਗੁਰ ਪ੍ਰਸਾਦ ਜਪ ਆਦਿ ਸੱਚ ਜੁਗਾਦ ਸੱਚ ਹੈ ਭੀ ਸੱਚ ਨਾਨਕੋ ਸੀ ਭੀ ਸੱਚ ਸੋਚੈ ਸੋਚ ਨਾ ਹੋਵਈ ਜੇ ਸੋਚੀ ਲਖਵਾਰ ਚੁੱਪੈ ਚੁੱਪ ਨਾ ਹੋਵਈ ਜੇ ਲਾਏ ਰਹਾ ਲਵਤਾਰ ਭੁੱਖਿਆ ਭੁੱਖ ਨਾ ਉਤਰੀ ਜੇ ਬੰਨਾ ਪੁਰੀਆਂ ਭਾਰ ਸਹਿਸ ਸਿਆਣਪਾਂ ਲੱਖ ਹੋਵੇ ਤਾਂ ਇੱਕ ਨਾ ਚੱਲੇ ਨਾਲ ਕਿਵ ਸਚਿਆਰਾ ਹੋਈਐ ਕਿਵ ਕੂੜੇ ਟੁੱਟੇ ਪਾਲ ਹੁਕਮ ਰਜਾਈ ਚੱਲਣਾ ਨਾਨਕ ਲਿਖਿਆ ਨਾਲ ਹੁਕਮੀ ਹੋਵਨ ਆਕਾਰ ਹੁਕਮ ਨਾ ਕਹਿਆ ਜਾਈ ਹੁਕਮੀ ਹੋਵਨ ਜੀ ਹੁਕਮ ਲੈ ਵਡਿਆਈ ਹੁਕਮੀ ਉਤਮ ਨੀਚ ਹੁਕਮ ਲਿਖ ਦੁੱਖ ਸੁਖ ਪਾਈ ਹੈ ਇੱਕ ਨਾ ਹੁਕਮੀ ਬਖਸੀਸ ਇੱਕ ਹੁਕਮੀ ਸਦਾ ਭਵਾਈ ਹੈ ਹੁਕਮੇ ਅੰਦਰ ਸਭ ਕੋ ਬਾਰ ਹੁਕਮ ਨਾ ਕੋਏ ਨਾਨਕ ਹੁਕਮੇ ਜੇ ਬੁੱਝੈ ਤਾਂ ਹਉਮੈ ਕਹੇ ਨਾ ਕੋਏ ਗਾਵੇ ਕੋ ਤਾਣ ਹੋਵੇ ਕਿਸੇ ਤਾਣ ਗਾਵੇ ਕੋ ਦਾਤ ਜਾਣੇ ਨਿਸ਼ਾਨ ਗਾਵੇ ਕੋ ਗੁਣ ਵਡਿਆਈਆਂ ਚਾਰ ਗਾਵੇ ਕੋ ਵਿਦਿਆ ਵਿਖਮ ਵਿਚਾਰ ਗਾਵੇ ਕੋ ਸਾਜ ਕਰੇ ਤਨਖੇ ਹੈ।

ਜਾਵੇ ਤੋਟ ਕਥ ਕਥ ਕਥੀ ਕੋਟੀ ਕੋਟ ਕੋਟ ਦਿੰਦਾ ਦੇ ਲੈਂਦੇ ਥੱਕ ਪਾਹੇ ਜੁਗਾ ਜੁਗੰਤਰ ਖਾਹੀ ਖਾਹੇ ਹੁਕਮੀ ਹੁਕਮ ਚਲਾਏ ਰਾਹੋ ਨਾਨਕ ਬਿਕਸੇ ਬੇਪਰਵਾਹ ਸਾਚਾ ਸਾਹਿਬ ਸਾਚ ਨਾਏ ਭਾਖਿਆ ਭਾਉ ਅਪਾਰ ਆਖੇ ਮੰਗੇ ਦੇ ਦੇਹ ਦਾਤ ਕਰੇ ਦਾਤਾਰ ਫਿਰ ਕੇ ਅੱਗੇ ਰੱਖੀਐ ਜਿਤ ਦਿਸੈ ਦਰਬਾਰ ਮੋਹ ਕੇ ਬੋਲਣ ਬੋਲੀਐ ਜਿਤ ਸੰਤਰੇ ਪਿਆਰ ਅੰਮ੍ਰਿਤ ਵੇਲਾ ਸਚ ਨਾਉ ਵਡਿਆਈ ਵਿਚਾਰ ਕਰਮੀ ਆਵੇ ਕਪੜਾ ਨਦਰੀ ਮੁਖ ਦੁਆਰ ਨਾਨਕੇ ਵਹਿ ਜਾਣੀਐ ਸਭ ਆਪੇ ਸੱਚੇ ਆਰਥ ਆਪਿਆ ਨਾ ਜਾਏ ਕੀਤਾ ਨਾ ਹੋਏ ਆਪੇ ਆਪ ਨਿਰੰਜਨ ਸੋਏ ਜਿਨ ਸੇਵਿਆ ਤਿਨ ਪਾਇਆ ਮਾਣ ਨਾਨਕ ਗਾਵੀਐ ਗੁਣੀ ਨਿਧਾਨ ਗਾਵੀਐ ਸੁਣੀਐ ਮਨ ਰੱਖੀਐ ਭਾਉ ਦੁੱਖ ਪਰ ਹਰ ਸੁਖ ਘਰ ਲੈ ਜਾਏ ਗੁਰਮੁਖ ਨਾਦੰ ਗੁਰਮੁਖ ਵੇਦੰ ਗੁਰਮੁਖ ਰਿਆ ਸਮਾਈ ਗੁਰ ਈਸਰ ਗੁਰ ਗੋ

ਨਾਈ ਤੀਰਥ ਨਾਵਾ ਜੇਤ ਸੁਭਾਵਾ ਵਿਨ ਭਾਣੇ ਕੇ ਨਾਇ ਕਰੀ ਜੇਤੀ ਸਿਰਠੇ ਉਪਾਈ ਵੇਖਾ ਵਿਨ ਕਰਮਾ ਕੇ ਮਿਲੇ ਲਈ ਮਤ ਵਿੱਚ ਰਤਨ ਜਵਾਹਰ ਮਾਨਕ ਜੇ ਗੁਰ ਕੀ ਸਿੱਖ ਸੁਣੀ ਗੁਰਾ ਇੱਕ ਦੇ ਬੁਝਾਈ ਸਭਨਾ ਜੀਆਂ ਕਾ ਇੱਕ ਦਾਤਾ ਸੋ ਮੈਂ ਵਿਸਰ ਨਾ ਜਾਈ ਜੇ ਜੁਗ ਚਾਰੇ ਆਰ ਜਾ ਉਰਦ ਸੁਣੀ ਹੋਏ ਨਵਾਂ ਖੰਡਾਂ ਵਿੱਚ ਜਾਣੀਏ ਨਾਲ ਚੱਲੇ ਸਭ ਕੋਏ ਚੰਗਾ ਨਾ ਉਰ ਖਾਏ ਕਹਿ ਜਸ ਕੀਰਤ ਜਗ ਲੇ ਜੇ ਤਿਸ ਨਦਰ ਨਾ ਆਵਈ ਤਾਂ ਵਾਤ ਨਾ ਪੁੱਛੇ ਕਿ ਕੀਟਾ ਅੰਦਰ ਕੀਟ ਕਰ ਦੋਸੀ ਦੋਸ ਧਰੇ ਨਾਨਕ ਨਿਰਗੁਣ ਗੁਣ ਕਰੇ ਗੁਣਵੰਤਿਆ ਗੁਣ ਦੇ ਤਿਆ ਕੋਏ ਨਾ ਸੁਜਈ ਜੇ ਤਿਸ ਗੁਣ ਕੋਏ ਕਰੇ ਸੁਣੈ ਸਿੱਧ ਪੀਰ ਸੁਰਨਾਥ

ਭੰਡਾਰ ਜੋ ਕਿਛ ਪਾਇਆ ਸੋ ਏਕਾ ਵਾਰ ਕਰ ਕਰ ਵੇਖੈ ਸਿਰਜਣਹਾਰ ਨਾਨਕ ਸੱਚੇ ਕੀ ਸਾਚੀ ਕਾਰ ਆਦੇਸ਼ ਸੇ ਆਦੇਸ਼ ਆਦ ਨੀਲ ਅਨਾਦ ਨਾਹਤ ਜੁਗ ਜੁਗ ਏਕੋ ਵੇਸ ਇੱਕ ਦੂਜੀ ਪਉ ਲੱਖ ਹੋਵੇ ਲੱਖ ਹੋਵੇ ਲੱਖ ਵੀਸ ਲੱਖ ਲਾਗੇ ਡਾਕੀ

ਕੂੜਾ ਠੀਸ ਆਖਣ ਜੋਰ ਚੁੱਪੇ ਨਹਿ ਜੋਰ ਜੋਰ ਨਾ ਮੰਗਣ ਦੇ ਨਾ ਜੋਰ ਜੋਰ ਨਾ ਜੀਵਨ ਮਰਨ ਨਹਿ ਜੋਰ ਜੋਰ ਨਾ ਰਾਜਮਾਲ ਮਨਸੂਰ ਜੋਰ ਨਾ ਸੁਰਤੀ ਗਿਆਨ ਵਿਚਾਰ ਜੋਰ ਨਾ ਜੁਗਤੀ ਛੁੱਟੇ ਸੰਸਾਰ ਜਿਸ ਹੱਥ ਜੋਰ ਕਰ ਵੇਖੇ ਸੋਏ ਨਾਨਕ ਉਤਮ ਨੀਚ ਨਾ ਕੋਏ ਰਾਤੀ ਰੁੱਤੀ ਥਿੱਥੀ ਵਾਰ ਪਵਨ ਪਾਣੀ ਅਗਨੀ ਪਾਤਾਲ ਤਿਸ ਵੇ ਧਰਤੀ ਥਾਪ ਰੱਖੀ ਧਰਮਸਾਲ ਤਿਸ ਵਿੱਚ ਜੀ ਜੁਗਤ ਕੇ ਰੰਗ ਤਿਨਕੇ ਨਾਮ ਅਨੇਕ ਅਨੰਤ ਕਰਮੀ ਕਰਮੀ ਹੋਏ ਵਿਚਾਰ ਸੱਚਾ ਆਪ ਸੱਚਾ ਦਰਬਾਰ ਤਿੱਥੈ ਸੋਣ ਪੰਚ ਪਰਵਾਨ ਨਦਰੀ ਕਰਮ ਪਵੇ ਨਿਸਾਨ ਕੱਚ ਪਕਾਈ ਉਥੇ ਪਾਏ ਨਾਨਕ ਗਇਆ ਜਾਪੇ ਜਾਏ ਧਰਮ ਖੰਡ ਕਾਇ ਹੋ ਧਰਮ ਗਿਆਨ ਖੰਡ ਕਾਇ ਆਖੋ ਕਰਮ ਕੇਤੇ ਪਵਨ ਪਾਣੀ ਵੈ ਸੰਤਰ।

ਸਰ ਕਿਤੇ ਇੰਦ ਚੰਦ ਸੂਰ ਕਿਤੇ ਕਿਤੇ ਮੰਡਲ ਦੇਸ ਕਿਤੇ ਸਿੱਧ ਬੁੱਧ ਨਾਥ ਕਿਤੇ ਕਿਤੇ ਦੇਵੀ ਵੇਸ ਕਿਤੇ ਦੇਵ ਦਾਨਵ ਮੁਨ ਕਿਤੇ ਕਿਤੇ ਰਤਨ ਸਮੁੰਦ ਕੇਤੀ ਆ ਕਹਾਣੀ ਕੇਤੀ ਆ ਬਾਣੀ ਕੇਤੇ ਪਾਤ ਨਰਿੰਦ ਕੇਤੀ ਆ ਸੁਰਤੀ ਸੇਵ ਕੇਤੇ ਨਾਨਕ ਅੰਤ ਨਾ ਅੰਤ ਗਿਆਨ ਖੰਡ ਮੈਂ ਗਿਆਨ ਪ੍ਰਚੰਡ ਤਿੱਥੇ ਨਾਦ